रही है।

ਵਾਹਿਗੁਰੂ ਸਾਹਿਬ ਜੀਓ।

ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤ੍ਰਾਸ ਮਿਟਾਈ।

ਰੱਖੋ ਸ਼ਰਣਾਈ ਇੱਕੇ ਅਰਦਾਸ ਪਾਠ ਕੀਰਤ ਕੀ।

तब लो प्रमते फिरते बहुतायो कल कोर समुद्र में बूढ़त थे।

ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਤੇਰੇ।

ਗੁਣੀਨ ਦਾ ਨਾਮ ਤੁਮਰੀ ਮਹਿਮਾ ਵਰਨ ਨਾ ਸਾਕੋ।

स्वामी मैं तुद आज्ञा अरदास मैं होर थाओ नाही जिस पह करूं बेनती।

अवरा आँख दुखाए मुंड दी खसलत ना गैया।

काम क्रोध लोभ अंतर सबला नित धंधा करत विहाए चरण कर देखत सुन थके

ਤਾ ਮੁਖ ਅੰਤਰ ਪਾਏ ਧੁਰ ਕਰਮ ਨ ਪਾਇਓ ਪ੍ਰਾਣੀ ਵਿਣ ਕਰਮ ਕਿਆ ਪਾਏ।

ਜਿਸ ਦਾ ਚਿੱਤ ਵਸਿਆ ਮੇਰਾ ਸੁਆਮੀ, ਤਿਸ ਨੂੰ ਕਿਆ ਅੰਦੇਸ਼ਾ ਕਿਸੇ ਗੱਲੇ ਦਾ ਲੋੜੀਐ। ਹਰ ਸੁਖਦਾਤਾ ਸਭਨਾ ਗੱਲਾਂ ਕਾ,

सूरत अजुनी सर्वं

काले लिखना लेख आपनड़ गिरीवान में सिर

ਸਿਰ ਨੀਵਾਂ ਕਰ ਦੇਖ ਕਬੀਰ ਕੀਚੜ ਆਟਾ ਗਿਰ ਪਰਿਆ ਕਛੂ ਨਾ ਆਇਆ ਹਾਥ ਪੀਸਤ ਪੀਸਤ ਚਾਬਿਆ

ਗੁਰੂ ਗਰੀਬ ਨਵਾਜ ਚਬਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਉਹ ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਹੈ ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਆ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ

0: ਹੈ ਜੇ ਗੁਰਮੁਖ ਸੱਚ ਸਮਾਏ।
1: ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਅਮਰਦਾਸ ਪਾਤਸ਼ਾਹ ਜੀ ਔਰ ਗੁਰੂ ਰਾਮਦਾਸ ਸਾਹਿਬ ਜੀ ਤਿਨ੍ਹਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਔਰ ਪੌੜੀ ਦੇ ਰੂਪ ਵਿੱਚ ਬਿਹਾਗੜਾ ਕੀ ਵਾਰ ਮਹੱਲਾ ਚੌਥਾ ਦੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੇ ਪਾਵਨ ਅੰਗ 549 ਔਰ 550 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਰਾਹੀਂ ਜੋ ਗੁਰੂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ, ਉਹਦੇ ਵਿੱਚ ਨਾ ਗੁਰੂ ਸਾਹਿਬ ਨੇ ਜ਼ਿਕਰ ਕਰਦਿਆਂ ਹੋਇਆ ਇਹ ਦਰਸਾਇਆ, ਜੇ ਮਨ ਨੂੰ ਪ੍ਰਤੀਤ ਨਹੀਂ ਆਈ, ਮਨ ਨੂੰ ਭਰੋਸਾ ਨਹੀਂ ਵੱਜਾ, ਤੇ ਸਤਿਗੁਰੂ ਕਹਿੰਦੇ ਫਿਰ ਮਨ ਦੀ ਪ੍ਰਤੀਤ ਤੋਂ ਬਿਨਾਂ ਕੀਤੀ ਹੋਈ ਭਗਤੀ, ਮਨ ਕੋਲ ਭਰੋਸਾ ਨਹੀਂ, ਮਨ ਕੋਲ ਵਿਸ਼ਵਾਸ ਵੀ ਕੋਈ ਨਹੀਂ ਤੇ ਮਨ ਦੇ ਕੋਲ ਚਿੰਤਨ ਵੀ ਕੋਈ ਨਹੀਂ। ਸਿੱਧੇ ਦੇ ਸ਼ਬਦਾਂ 'ਚ ਕਹੀਏ ਵੀ ਮਨ ਕਰਕੇ ਭਗਤੀ ਨਹੀਂ ਕੀਤੀ, ਤਨ ਕਰਕੇ ਕੀਤੀ ਹੈ। ਸਰੀਰ ਕਰਕੇ ਕਰਦਾ ਰਿਹਾ, ਮਨ ਕਰਕੇ ਨਹੀਂ। ਤੇ ਸਾਹਿਬ ਕਹਿੰਦੇ ਵੀ ਮਨ ਤੋਂ ਬਿਨਾਂ ਤਨ ਕਰਕੇ ਕੀਤੀ ਹੋਈ ਭਗਤੀ ਪ੍ਰਵਾਨ ਨਹੀਂ ਹੋਈ, ਉਹ ਪ੍ਰਵਾਨ ਨਹੀਂ ਹੋਈ। ਕਹਿੰਦੇ ਜੇ ਆਪਣੇ ਮਨ ਦਾ ਹੰਕਾਰ ਹੀ ਨਹੀਂ ਗਵਾਇਆ, ਆਪਣੇ ਮਨ ਦੇ ਵਿੱਚ ਹਉਮੈ ਨੂੰ ਖਤਮ ਹੀ ਨਹੀਂ ਕੀਤਾ, ਸ਼ਬਦ ਦਾ ਸਹਾਰਾ ਹੀ ਨਾ ਲਿਆ, ਤੇ ਫਿਰ ਉਹ ਜੀਵਨ ਇੰਜ ਹੈ ਵੀ ਜਿਵੇਂ ਸਾਰਾ ਅਜਾਈ ਗਵਾਇਆ ਹੋਵੇ। ਮਤਲਬ ਲਾਜ਼ਮੀ ਇਹ ਹੈ, ਜਿੱਥੇ ਤਨ ਕਰਕੇ ਭਗਤੀ ਕੀਤੀ ਉੱਥੇ ਮਨ ਦੀ ਇਕਾਗਰਤਾ ਮਨ ਕੋਲ ਪ੍ਰਤੀਤ ਹੁੰਦੀ, ਤਨ ਦਾ ਹੰਕਾਰ ਛੱਡਦਾ, ਮਨ ਦੇ ਅੰਦਰ ਪ੍ਰੇਮ ਪੈਦਾ ਕਰਦਾ, ਮਨ ਦੇ ਅੰਦਰ ਪ੍ਰੇਮ ਪੈਦਾ ਕਰਕੇ ਗੁਰੂ ਦੇ ਸ਼ਬਦ ਦਾ ਉਪਦੇਸ਼, ਗੁਰੂ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰਦਾ, ਧਾਰਨ ਕਰਕੇ ਤੇ ਫਿਰ ਅਕਾਲ ਪੁਰਖ ਪਰਮੇਸ਼ਵਰ ਦੇ ਪ੍ਰੇਮ ਵਿੱਚ ਸਮਾ ਜਾਂਦਾ, ਲੀਨ ਹੋ ਜਾਂਦਾ। ਮਾਲਕ ਕਹਿੰਦੇ ਇਹ ਲਾਜ਼ਮੀ ਹੈ। ਤੇ ਜਿਹਨੇ ਹਰੀ ਪਰਮੇਸ਼ਵਰ ਨੂੰ ਆਪਣੇ ਹਿਰਦੇ 'ਚ ਵਸਾ ਲਿਆ, ਫਿਰ ਗੁਰੂ ਸਾਹਿਬ ਕਹਿੰਦੇ ਭਾਈ ਉਹ ਹਰ ਪਾਸੇ ਤੋਂ ਸੁਖੀ ਵੀ ਹੈ, ਹਰ ਪਾਸੇ ਤੋਂ ਆਜ਼ਾਦ ਵੀ ਹੈ, ਤੇ ਉਹਦੇ ਡਿੱਠਿਆਂ ਫਿਰ ਸਾਰੇ ਦਾ ਸਾਰਾ ਜਗਤ ਜਿਹੜਾ ਉਹ ਤਰ ਵੀ ਜਾਂਦਾ, ਸੰਸਾਰ ਸਮੁੰਦਰ ਲੰਘ ਵੀ ਜਾਂਦਾ ਹੈ। ਇਸ ਤਰ੍ਹਾਂ ਦਾ ਪ੍ਰਕਰਨ ਹੈ ਜੀ ਜਿਹੜਾ ਅੱਜ ਗੁਰੂ ਸਾਹਿਬ ਬਖਸ਼ ਰਹੇ ਨੇ, ਜਿਸ ਵਿੱਚ ਸਭ ਤੋਂ ਪਹਿਲਾਂ ਸਤਿਗੁਰੂ ਨੇ ਜ਼ਿਕਰ ਕੀਤਾ ਸ਼ਲੋਕ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਦਾ ਪਾਵਨ ਬਚਨ ਹੈ ਸ਼ਲੋਕ ਰੂਪ ਵਿੱਚ। ਮਨ ਪ੍ਰਤੀਤ ਨਾ ਆਈਆ। ਸਹਿਜ ਨਾ ਲੱਗੋ ਪਾਓ, ਭਗਤੀ ਮਨ ਦਾ ਵਿਸ਼ਾ ਹੈ, ਸਰੀਰ ਦਾ ਨਹੀਂ। ਅਸੀਂ ਸਰੀਰ ਕਰਕੇ ਕਰ ਰਹੇ ਹਾਂ, ਮਨ ਕਰਕੇ ਨਹੀਂ। ਸ਼ਬਦ ਆਪਾਂ ਗੁਰੂ ਅਰਜਨ ਸਾਹਿਬ ਦਾ ਇੱਕ ਪੜ੍ਹਦੇ ਹਾਂ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਅਸੀਂ ਇਹਨੂੰ ਸਰੀਰ ਨਾਲ ਜੋੜ ਲਿਆ। ਸਤਿਗੁਰੂ ਪਾਤਸ਼ਾਹ ਦਾ ਪਾਵਨ ਬਚਨ ਜਦੋਂ ਆਪਾਂ ਖੁਦ ਆਪ ਸਮਝਾਂਗੇ ਨਾ, ਸਾਵਧਾਨ ਇਕਾਗਰ ਚੀਤ, ਚੀਤ ਮਤਲਬ ਚਿੱਤ। ਸਾਵਧਾਨ ਕਿਹਨੂੰ ਕਰਨਾ? ਚਿੱਤ ਨੂੰ। ਇਕਾਗਰ ਕਿਹਨੂੰ ਕਰਨਾ? ਚਿੱਤ ਨੂੰ। ਚਿੱਤ ਸਾਵਧਾਨ ਹੋਵੇ, ਚਿੱਤ ਇਕਾਗਰ ਹੋਵੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਅਸੀਂ ਸਰੀਰ ਤੱਕ ਰਹਿ ਗਏ ਬਸ, ਪ੍ਰਤੀਤ ਮਨ ਨਹੀਂ ਕਰਨੀ ਹੈ। ਤਨ ਕਦੇ ਪ੍ਰਤੀਤ ਕਰਦੇ? ਜੇ ਆਪਾਂ ਸੰਸਾਰਕ ਤੌਰ ਤੇ ਵੀ ਗੱਲ ਕਰੀਏ, ਆਪਾਂ ਕਦੇ ਕਿਸੇ ਨੂੰ ਇਹ ਕਿਹਾ ਵੀ ਮੈਨੂੰ ਭਾਈ ਤਨ ਕਰਕੇ ਤੇਰੇ ਤੇ ਭਰੋਸਾ ਹੈ? ਨਹੀਂ, ਆਪਾਂ ਮੈਨੂੰ ਵਿਸ਼ਵਾਸ ਹੈ, ਭਰੋਸਾ ਹੈ। ਹੁਣ ਉਹ ਭਰੋਸਾ ਸਰੀਰ ਥੋੜੀ ਕਰ ਰਿਹਾ, ਭਰੋਸਾ ਸਰੀਰ ਨਹੀਂ ਕਰਦਾ, ਕਦੇ ਵੀ ਸਰੀਰ ਨਹੀਂ, ਭਾਵੇਂ ਉਹ ਸੰਸਾਰਿਕ ਤੌਰ 'ਤੇ ਹੋਵੇ ਅਤੇ ਭਾਵੇਂ ਅਧਿਆਤਮਿਕ ਤੌਰ 'ਤੇ। ਭਰੋਸਾ ਹਮੇਸ਼ਾ ਮਨ ਕਰਦਾ, ਵਿਸ਼ਵਾਸ ਟਰੱਸਟ ਮਨ ਕਰਦਾ ਹੈ, ਸਰੀਰ ਨਹੀਂ। ਸਤਿਗੁਰੂ ਕਹਿੰਦੇ ਸਰੀਰ ਕਰਕੇ ਕਰੋ। ਫਿਰ ਸਰੀਰ ਕਰਕੇ ਜੇ ਇਕੱਲਾ ਕਰਮ ਕਰੀ ਜਾਂਦੇ ਹਾਂ, ਉਹਨੂੰ ਗੁਰੂ ਅੰਗਦ ਸਾਹਿਬ ਨੇ ਇੱਕ ਬਚਨ ਕੀਤੇ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਹੁਣ ਜੇ ਮਨ ਕਰਕੇ ਪ੍ਰਤੀਤ ਨਹੀਂ, ਫਿਰ ਕੀ ਹੈ ਬੱਧਾ ਚੱਟੀ? ਗੁਰੂ ਸਾਹਿਬ ਨੇ ਜਦੋਂ ਮਨ ਕਰਕੇ ਪ੍ਰਤੀਤ ਨਹੀਂ, ਫਿਰ ਪਤਾ ਕੀ ਜ਼ਿਕਰ ਕਹਿੰਦੇ? ਹੁਣ ਉਹ ਕਰਦੇ ਕੀ ਨੇ? ਉੱਤੋਂ ਕੂੜੀ ਕੂੜੀ ਅੱਖੀਂ ਮੀਟ ਦੇ, ਬਸ ਝੂਠ ਦੀਆਂ ਅੱਖਾਂ ਮੀਚ ਮੀਚ ਬੈਠੀ ਜਾਂਦੇ ਨੇ। ਮਨ ਦੇ ਵਿੱਚ ਭਰੋਸਾ ਹੀ ਹੈ ਨਹੀਂ। ਤੇ ਜਦੋਂ ਮਨ ਕਰਕੇ ਵਿਸ਼ਵਾਸ ਹੀ ਹੈ ਨਹੀਂ, ਭਰੋਸਾ ਹੀ ਹੈ ਨਹੀਂ, ਫਿਰ ਪ੍ਰੇਮਾ ਭਗਤੀ ਕਿੱਥੇ ਹੈ? ਪ੍ਰੇਮਾ ਭਗਤੀ ਵਿਸ਼ਵਾਸ ਉੱਤੇ ਹੈ, ਭਰੋਸੇ 'ਤੇ ਹੈ। ਤੇ ਜੇ ਮਨ ਕੋਲ ਭਰੋਸਾ ਹੀ ਹੈ ਨਹੀਂ, ਦਾਵਾ ਕਰ ਸਕਦੇ ਹਾਂ ਮਨ ਕੋਲ ਪ੍ਰੇਮਾ ਭਗਤੀ ਨਹੀਂ ਹੈ, ਮਨ ਦੇ ਕੋਲ ਵਿਖਾਵੇ ਦੀ ਭਗਤੀ ਹੈ, ਕਿਉਂਕਿ ਉਹ ਸਰੀਰ ਕਰ ਰਿਹਾ, ਉਹ ਸਰੀਰ ਕਰ ਰਿਹਾ। ਹੁਣ ਜਿਹੜੀ ਭਗਤੀ ਇਕੱਲਾ ਸਰੀਰ ਕਰ ਰਿਹਾ, ਉਹ ਸਿਰਫ ਵਿਖਾਵੇ ਦੀ ਹੈ, ਉਹ ਸਿਰਫ ਵਿਖਾਵੇ ਦੀ ਹੈ, ਵਿਖਾਵਾ ਕਰ ਰਹੇ ਹਾਂ। ਇਸ ਲਈ ਪਹਿਲਾਂ ਮਨ ਪ੍ਰਤੀਤ ਨਾ ਆਈ ਆ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜੇ ਦਿਲ ਵਿੱਚ ਨਿਸ਼ਚਾ ਨਹੀਂ ਹੋਇਆ, ਦਿਲ ਅੰਦਰ ਵਿਸ਼ਵਾਸ ਨਹੀਂ, ਮਨ ਕਰਕੇ ਵਿਸ਼ਵਾਸ ਨਹੀਂ, ਫਿਰ ਸਹਿਜ ਨਾ ਲੱਗੋ ਭਾਵੋ ਨਾ ਹੀ, ਫਿਰ ਕੀ ਹੈ ਸਹਿਜ? ਪ੍ਰੇਮ ਹੈ ਨਹੀਂ। ਜੇ ਪ੍ਰੇਮ ਹੁੰਦਾ, ਪ੍ਰੇਮ ਖੜੋਤਾ ਹੀ ਵਿਸ਼ਵਾਸ 'ਤੇ ਹੈ, ਜਿੱਥੇ ਵਿਸ਼ਵਾਸ ਨਾ ਹੋਵੇ ਉੱਥੇ ਪ੍ਰੇਮ ਨਹੀਂ ਹੁੰਦਾ। ਜਿੰਨਾ ਮਰਜ਼ੀ ਯਤਨ ਕਰ ਲਓ, ਪਹਿਲਾਂ ਟਰੱਸਟ ਹੁੰਦਾ, ਫਿਰ ਪ੍ਰੇਮ ਹੈ, ਫਿਰ ਪਿਆਰ ਹੈ। ਜੇ ਟਰੱਸਟ ਨਹੀਂ, ਵਿਸ਼ਵਾਸ ਨਹੀਂ, ਪ੍ਰੇਮ ਕਦੇ ਵੀ ਨਹੀਂ ਹੋ ਸਕਦਾ। ਇੱਕ ਬੇਨਤੀ ਹੋਰ ਕਰਾਂ, ਜਿੱਥੇ ਵਿਸ਼ਵਾਸ ਹੈ ਉੱਥੇ ਪ੍ਰੇਮ ਹੈ, ਜਿੱਥੇ ਪ੍ਰੇਮ ਹੋਵੇ ਵਿਸ਼ਵਾਸ ਹੋਵੇ, ਜੇ ਵਿਸ਼ਵਾਸ ਟੁੱਟ ਜਾਏ ਪ੍ਰੇਮ ਵੀ ਟੁੱਟ ਜਾਂਦਾ ਹੈ, ਭਰੋਸੇ 'ਤੇ ਪ੍ਰੇਮ ਖੜੋਤਾ ਹੈ। ਮੈਂ ਅਕਾਲ ਨਾਲ ਪ੍ਰੀਤ ਦੀ ਗੱਲ ਕਰਾਂ, ਪ੍ਰੇਮ ਦੀ ਗੱਲ ਕਰਾਂ, ਮੇਰੇ ਕੋਲ ਅਕਾਲ ਉੱਤੇ ਭਰੋਸਾ ਹੀ ਨਾ ਹੋਵੇ, ਵਿਸ਼ਵਾਸ ਹੀ ਨਾ ਹੋਵੇ, ਮੇਰਾ ਪ੍ਰੇਮ ਹੋ ਹੀ ਨਹੀਂ ਸਕਦਾ। ਸੰਸਾਰਿਕ ਤੌਰ 'ਤੇ ਰਿਸ਼ਤੇ ਨਾਤੇ ਨੇ ਪਰਿਵਾਰ ਦੇ, ਪਰਿਵਾਰ ਦੇ ਰਿਸ਼ਤੇ ਨਾਤਿਆਂ ਵਿੱਚ ਸਾਡੇ ਕੋਲ ਪ੍ਰੇਮ ਵੀ ਹੈ, ਵਿਸ਼ਵਾਸ ਵੀ ਹੈ, ਦੋਵੇਂ ਚੀਜ਼ਾਂ ਨੇ। ਜੇ ਕਿਸੇ ਰਿਸ਼ਤੇ ਵਿੱਚੋਂ ਵਿਸ਼ਵਾਸ ਟੁੱਟ ਜਾਏ, ਪ੍ਰੇਮ ਰਹਿੰਦਾ ਜੀ, ਰਿਸ਼ਤਾ ਮੁੱਕ ਜਾਂਦਾ ਹੈ। ਹਰ ਨਾਤਾ ਭਰੋਸੇ 'ਤੇ ਖੜੋਤਾ ਨਾ, ਵਿਸ਼ਵਾਸ 'ਤੇ ਖੜੋਤਾ। ਅਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਕੱਲਾ ਵਿਸ਼ਵਾਸ ਹੀ ਹੈ, ਵਿਸ਼ਵਾਸ ਦੇ ਨਾਲ ਪ੍ਰੇਮ ਵੀ ਹੈ। ਹੁਣ ਜੇ ਵਿਸ਼ਵਾਸ ਟੁੱਟ ਜਾਏ, ਪ੍ਰੇਮ ਰਹਿ ਜਾਂਦਾ ਹੈ, ਰਿਸ਼ਤਾ ਹੀ ਟੁੱਟ ਜਾਂਦਾ ਹੈ। ਭਰੋਸਾ ਨਹੀਂ ਰਿਹਾ, ਰਿਸ਼ਤਾ ਖਤਮ ਹੋ ਗਿਆ। ਫਿਰ ਭਾਵੇਂ ਸੰਸਾਰਿਕ ਤੌਰ 'ਤੇ ਵਿਖਾਵਾ ਜਿੰਨਾ ਮਰਜ਼ੀ ਕਰੀ ਚੱਲੀਏ, ਪਰ ਨਾਤਾ ਕੋਈ ਨਹੀਂ, ਸੰਬੰਧ ਕੋਈ, ਰਿਸ਼ਤਾ ਕੋਈ ਨਹੀਂ। ਕਿਉਂ? ਵਿਸ਼ਵਾਸ ਨਹੀਂ ਰਿਹਾ। ਸਤਿਗੁਰੂ ਜੀ ਇਸ ਕਰਕੇ ਪਹਿਲਾਂ ਕਹਿੰਦੇ, ਜੇ ਤੇਰੇ ਮਨ ਕੋਲ ਭਰੋਸਾ ਨਹੀਂ, ਫਿਰ ਤੇਰੇ ਕੋਲ ਭਾਉ ਵੀ ਨਹੀਂ। ਮਨ ਪ੍ਰਤੀਤ ਨਾ ਆਈਆ, ਸਹਿਜ ਨਾ ਲੱਗੋ ਭਾਉ। ਭਾਉ ਮਤਲਬ ਪ੍ਰੇਮ, ਪਿਆਰ। ਸਹਿਜ ਨਾਲ, ਸਹਿਜ ਮਤਲਬ ਧੀਰਜ, ਟਕਾ, ਫਿਰ ਉਹ ਪ੍ਰੇਮ ਨਹੀਂ ਹੈ ਜਿਹੜਾ ਸਹਿਜ ਵਿਚਲਾ, ਸਹਿਜ ਅਵਸਥਾ ਵਿਚਲਾ। ਉੱਥੇ ਸਿਰਫ ਕੀ ਹੈ? ਉੱਥੇ ਵਿਖਾਵਾ ਹੈ। ਸਤਿਗੁਰੂ ਕਹਿੰਦੇ ਤੇਰੇ ਮਨ ਕੋਲ ਭਰੋਸਾ ਨਹੀਂ ਹੈ। ਫਿਰ ਹੁਣ ਜਿੱਥੇ ਭਰੋਸਾ ਨਹੀਂ, ਉੱਥੇ ਸ਼ਬਦ ਹੈ ਸਾਧ ਨਾ ਪਾਇਓ। ਸ਼ਬਦ ਦਾ ਰਸ ਕਿੱਥੋਂ ਆਏਗਾ? ਸਾਧ ਮਤਲਬ ਰਸ, ਸਵਾਦ। ਕਹਿੰਦੇ ਸ਼ਬਦ ਹੈ ਸਾਧ ਨਾ ਪਾਇਓ, ਮਨ ਹੱਠ ਕਿਆ ਗੁਣ ਗਾਏ। ਫਿਰ ਮਨ ਦੇ ਹੱਠ ਕਰਕੇ ਕੀ ਕਰ ਰਹੇ ਹਾਂ? ਜਿੱਦ ਕਰਕੇ ਕੀ ਹੈ? ਮਨ ਹੱਠ ਮਤਲਬ ਜਿੱਦ। ਜਿਵੇਂ ਬਾਬਾ ਕਬੀਰ ਸਾਹਿਬ ਦਾ ਬਚਨ, ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਹੇ, ਜੋ ਕਿਛ ਕੀਆ ਮਨ ਕੀਆ, ਮੁੰਡਾ ਮੂੰਡ ਅਜਾਏ। ਮਨ ਹੱਠ ਕਿਨੇ ਨਾ ਪਾਇਓ, ਮਨ ਹੱਠ ਕਰਕੇ ਤੇ ਕਿਸੇ ਨੂੰ ਵੀ ਨਹੀਂ ਮਿਲਿਆ। ਫਿਰ ਆ ਹੱਠ ਹੀ ਹੈ ਨਾ ਜੀ, ਜਿਹਨੂੰ ਕਹਿ ਰਹੇ ਤਨ ਨਾ ਤਪਾਏ ਤਨੂਰ ਜਿਉਂ ਬਾਲਣ, ਹੱਡ ਨਾ ਬਾਲ ਸਿਰ ਪੈਰੀਂ ਕਿਆ ਫੇੜਿਆ ਅੰਦਰ ਪਰੀ ਸਮਾਲ। ਇਹ ਹੱਠ ਹੈ, ਜਿੱਦ ਹੈ। ਸਤਿਗੁਰੂ ਕਹਿੰਦੇ ਦੱਸ ਭਾਈ ਤੇਰੇ ਸਿਰ ਪੈਰੀਂ, ਭਾਵ ਤੇਰੀ ਕਾਇਆਂ ਦਾ ਕੀ ਦੋਸ਼ ਹੈ? ਤਨ ਨਾ ਤਪਾਏ ਤਨੂਰ ਜਿਉਂ, ਤਨ ਨੂੰ ਤੰਦੂਰ ਵਾਂਗੂ ਸਾੜ ਨਾ, ਬਾਲਣ ਹੱਡ ਨਾ ਬਾਲ, ਆਪਣੀਆਂ ਹੱਡੀਆਂ ਨੂੰ, ਹੱਡਾਂ ਨੂੰ ਬਾਲਣ ਤਰ੍ਹਾਂ ਸਾੜ ਨਾ, ਸਿਰ ਪੈਰੀਂ ਕਿਆ ਫੇੜਿਆ। ਸਿਰ ਤੇ ਪੈਰਾਂ ਦੇ ਕਰਕੇ ਨਾ ਕਿਆ ਫੇੜਿਆ, ਅੰਦਰ ਪਰੀ ਸੰਭਾਲ, ਆਪਣੇ ਅੰਦਰ ਆਪਣੇ ਪਿਰ ਦੀ ਸੰਭਾਲ, ਖਸਮ ਦੀ ਸੰਭਾਲ ਕਰ ਅੰਦਰ। ਤੇ ਹਾਲਾਤ ਕੀ ਨੇ? ਸਤਿਗੁਰੂ ਕਹਿੰਦੇ ਮਨ ਪ੍ਰਤੀਤ ਨਾ ਆਈਆ, ਸ਼ਬਦ ਨਾ ਲੱਗੋ ਭਾਓ, ਸ਼ਬਦ ਹੈ ਸਾਧ ਨਾ ਪਾਇਓ, ਮਨ ਹੱਠ ਕਿਆ ਗੁਣ ਗਾਏ। ਜਿੱਦ ਕੀ ਗੁਣ ਗਾਇਨ ਕਰੇਗਾ? ਜਿੱਥੇ ਸਿਰਫ ਤੇਰੇ ਕੋਲ ਮਨ ਦਾ ਹੱਠ ਹੈ, ਮਨ ਦਾ ਜ਼ੋਰ ਹੈ, ਬਗੈਰ ਰਸ ਤੋਂ, ਬਿਨਾਂ ਸਵਾਦ ਤੋਂ। ਹੁਣ ਜਿਹੜੇ ਕਰਮ ਨੂੰ ਜੀ, ਜਿਹੜੇ ਕਰਮ ਕਰਦੇ ਮਨ ਨੂੰ ਰਸ ਨਾ ਆਵੇ, ਉਹ ਕਰਮ ਕਰਦਾ ਹੈ ਮਨ? ਮਨ ਹਰ ਕਰਮ ਕਰਨ ਤੋਂ ਪਹਿਲਾਂ ਰਸ ਲੱਭਦਾ ਹੈ, ਪਹਿਲਾਂ ਰਸ ਲੱਭਦਾ ਹੈ, ਫਿਰ ਕਰਮ ਕਰਦਾ ਹੈ। ਜਿਹੜਾ ਕਰਮ ਕਰਦਿਆਂ ਮਨ ਨੂੰ ਰਸ ਨਾ ਆਵੇ, ਮਨ ਉਹ ਕਰਮ ਦੁਬਾਰਾ ਨਹੀਂ ਕਰਦਾ। ਤੇ ਜਿਹੜਾ ਕਰਮ ਕਰਦਿਆਂ ਮਨ ਨੂੰ ਰਸ ਆ ਜਾਏ, ਫਿਰ ਉਹੀ ਕਰਮ ਵਾਰ ਵਾਰ ਕਰੀ ਜਾਂਦਾ। ਦੋਵੇਂ ਚੀਜ਼ਾਂ ਨੇ, ਇਹਨੂੰ ਆਪਾਂ ਸੁਖਾਲੇ ਜਿਹੇ ਤਰੀਕੇ ਨਾਲ ਹੀ ਸਮਝ ਲਈਏ। ਕਿਸੇ ਦੀ ਜ਼ੁਬਾਨੋਂ ਆਖੇ ਹੋਏ ਬੋਲ ਮਨ ਨੂੰ ਬੜੇ ਚੰਗੇ ਲੱਗਦੇ। ਮਨ ਵਾਰ ਵਾਰ ਸੁਣੀ ਜਾਂਦਾ, ਸੁਣੀ ਜਾਂਦਾ। ਕਿਸੇ ਦੇ ਆਖੇ ਹੋਏ ਬੋਲ ਮਨ ਨੂੰ ਚੰਗੇ ਨਹੀਂ ਲੱਗੇ, ਇੱਕ ਵਾਰੀ ਸੁਣੇ, ਦੂਜੀ ਵਾਰੀ ਜੇ ਕਿਤੇ ਕੰਨੀ ਆਵਾਜ਼ ਵੀ ਪੈਂਦੀ ਹੈ ਤੇ ਫਿਰ ਸਕਿੱਪ ਕਰ ਦਿੰਦਾ ਵੀ ਨਹੀਂ ਛੱਡੋ, ਆਪਾਂ ਇਹ ਸੁਣਨਾ ਨਹੀਂ, ਚੰਗਾ ਨਹੀਂ ਲੱਗਾ। ਕੁਛ ਛਕਣ ਵਾਲਾ ਪਦਾਰਥ ਮਨ ਨੂੰ ਚੰਗਾ ਲੱਗ ਜਾਏ, ਮਨ ਮੁੜ ਮੁੜ ਕੇ ਪਰਤ ਪਰਤ ਕੇ ਉਸੇ ਪਦਾਰਥ ਤੇ ਜਾਂਦਾ ਹੈ, ਉਹੀ ਪਦਾਰਥ ਛਕਣਾ ਹੈ। ਤੇ ਜਿਹੜਾ ਚੰਗਾ ਨਾ ਲੱਗੇ ਫਿਰ ਉੱਥੇ ਮਨ ਨਕਾਰੀ ਹੋ ਜਾਂਦਾ ਹੈ। ਕਿਸੇ ਵੀ ਤਰ੍ਹਾਂ ਇਸੇ ਤਰ੍ਹਾਂ ਜੀ, ਜਿਵੇਂ ਕਿਸੇ ਇਨਸਾਨ ਕੋਲ ਬੈਠਣਾ ਮਨ ਨੂੰ ਬਹੁਤ ਪਾਉਂਦਾ ਹੈ, ਮਨ ਨੂੰ ਬੜਾ ਚੰਗਾ ਲੱਗਦਾ ਹੈ, ਮਨ ਉਹਦੇ ਕੋਲ ਯਤਨ ਕਰਦਾ ਮੈਂ ਵਾਰ ਵਾਰ ਬੈਠਾਂ, ਉਹਦੇ ਕੋਲ ਬੈਠਿਆਂ ਸਮਾਂ ਗੁਜ਼ਰਦੇ ਦਾ ਵੀ ਪਤਾ ਨਹੀਂ ਲੱਗਦਾ, ਇੰਜ ਲੱਗਦਾ ਵੀ ਅਜੇ ਪਲ ਖਿੰਨ ਮਾਤਰ ਸਮੇਂ ਦੀ ਖੇਡ ਹੈ, ਪਰ ਕਿੰਨੀਆਂ ਘੜੀਆਂ ਬੀਤ ਗਈਆਂ ਕੋਈ ਪਤਾ ਨਹੀਂ। ਤੇ ਜਿੱਥੇ ਬੈਠਣਾ ਮਨ ਨੂੰ ਚੰਗਾ ਨਾ ਲੱਗੇ, ਉੱਥੇ ਮਨ ਵਾਰ ਵਾਰ ਘੜੀ ਹੋਈ ਵੇਖੀ ਜਾਂਦਾ ਹੈ, ਕੋਈ ਸਮਾਂ ਹੀ ਨਹੀਂ ਲੰਘ ਰਿਹਾ।

ਆਪਣੀ ਚਾਲ ਹੀ ਚੱਲ ਰਹੇ ਹੈ। ਇਹ ਨਹੀਂ ਵੀ ਸਮਾਂ ਕੋਈ ਤੇਜ਼ ਹੋ ਗਿਆ ਜਾਂ ਹੌਲੀ ਹੋ ਗਿਆ, ਨਹੀਂ, ਸਮਾਂ ਆਪਣੀ ਚਾਲੇ ਚੱਲਦਾ ਹੈ। ਪਰ ਸਾਡੇ ਮਨ ਨੂੰ ਸਮੇਂ ਦਾ ਖਿਆਲ ਨਹੀਂ ਸੀ, ਉਹ ਰਸ ਹੀ ਇੰਨਾ ਕਾਇਆ ਸਾਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਾ। ਤੇ ਜਿੱਥੇ ਬੈਠਿਆਂ ਰਸ ਨਹੀਂ ਆਇਆ, ਸਮਾਂ ਉੱਥੇ ਵੀ ਆਪਣੀ ਚਾਲੇ ਚੱਲਦਾ ਹੈ, ਉੱਥੇ ਵੀ ਆਪਣੀ ਚਾਲੇ ਹੀ ਚੱਲਦਾ ਹੈ। ਪਰ ਇੰਜ ਲੱਗਣ ਲੱਗ ਜਾਂਦਾ ਵੀ ਅੱਜ ਘੜੀ ਵੀ ਹੌਲੀ ਤੁਰੀ ਜਾਂਦੀ ਹੈ, ਇਹ ਤੁਰਦੀ ਹੋਈ ਨਹੀਂ, ਕਿਉਂਕਿ ਮਨ ਨੂੰ ਰਸ ਨਹੀਂ ਆ ਰਿਹਾ। ਇਸ ਲਈ ਗੁਰੂ ਸਾਹਿਬ ਕਹਿ ਰਹੇ, ਕਹਿੰਦੇ ਜੇ ਤੈਨੂੰ ਸ਼ਬਦ ਦਾ ਰਸ ਨਹੀਂ ਨਾ ਆਇਆ, ਜੇ ਸ਼ਬਦ ਦਾ ਪ੍ਰੇਮ ਨਹੀਂ ਆਇਆ, ਸ਼ਬਦ ਦੇ ਵਿੱਚੋਂ ਰਸ ਤੈਨੂੰ ਨਹੀਂ ਮਿਲਿਆ, ਫਿਰ ਤੂੰ ਮਨ ਕਰਕੇ ਪ੍ਰੇਮਾ ਭਗਤੀ ਥੋੜ੍ਹੀ ਕਰੇਗਾ, ਕਿੰਨਾ ਕੁ ਚਿਰ ਜਿੱਦ ਕਰਕੇ ਬੈਠਾ ਰਹੇਗਾ, ਉਹ ਰਸ ਹੈ ਨਹੀਂ। ਤੇ ਜਿੱਦਣ ਸ਼ਬਦ ਦੇ ਵਿੱਚੋਂ ਮਨ ਨੂੰ ਰਸ ਆਉਣ ਲੱਗ ਪਿਆ ਨਾ ਜੀ, ਚੇਤਾ ਰੱਖਿਓ, ਉਦਣ ਮਨ ਕਦੇ ਸ਼ਬਦ ਤੋਂ ਬਾਹਰਾ ਨਹੀਂ ਹੋਏਗਾ, ਉਦਣ ਮਨ ਕਦੇ ਸ਼ਬਦ ਤੋਂ ਸੱਖਣਾ ਨਹੀਂ ਹੋਏਗਾ, ਜਿੱਦਣ ਮਨ ਨੂੰ ਸ਼ਬਦ ਵਿੱਚੋਂ ਰਸ ਆਉਣ ਲੱਗ ਗਿਆ। ਹੁਣ ਦੋ ਚੀਜ਼ਾਂ ਨੇ, ਇੱਕ ਪਾਸੇ ਸ਼ਬਦ ਹੈ, ਇੱਕ ਪਾਸੇ ਗੰਧਨ ਵੈਣ ਹੈ। ਗੰਧਨ ਵੈਣ ਵੀ ਜਿਹਨਾਂ ਦੇ ਵਿੱਚ ਗੁਰਮਤ ਹੈ ਕੋਈ ਨਹੀਂ ਸਿਖਲਾਈ, ਜੀਵਨ ਪੰਧ ਦੀ ਕੋਈ ਸਿੱਖਿਆ ਨਹੀਂ ਹੈ, ਗੰਧਨ ਵੈਣ। ਹੁਣ ਸਤਿਗੁਰੂ ਨੇ ਦੋਵੇਂ ਪੱਖ ਰੱਖੇ, ਮਨ ਨੂੰ ਰਸ ਇੱਕ ਚੋਂ ਹੀ ਆਉਣਾ ਹੈ। ਜਿਹੜਾ ਮਨ ਸ਼ਬਦ ਦਾ ਰਸ ਲੈਂਦਾ ਉਹ ਮਨ ਗੰਧਨ ਵੈਣ ਨਹੀਂ ਸੁਣਦਾ, ਤੇ ਜਿਹੜਾ ਮਨ ਸ਼ਬਦ ਵਿੱਚੋਂ ਰਸ ਨਹੀਂ ਲੈ ਰਿਹਾ ਉਹ ਗੰਧਨ ਵੈਣ ਵਿੱਚੋਂ ਰਸ ਲੈ ਰਿਹਾ, ਉਹਨੂੰ ਉਹ ਚੰਗਾ ਲੱਗ ਰਿਹਾ। ਜਿਹੜੀ ਵਸਤੂ ਵਿੱਚੋਂ ਮਨ ਨੂੰ ਰਸ ਆਉਣ ਲੱਗ ਜਾਏ, ਮਨ ਕਦੇ ਉਸ ਥਾਂ 'ਤੇ ਅਵੇਸਲਾ ਨਹੀਂ ਹੁੰਦਾ। ਅਕਸਰ ਤੁਸੀਂ ਵੇਖੋਗੇ ਸ਼ਬਦ ਸੁਣਦਿਆਂ ਮਨ ਵੀ ਅਵੇਸਲਾ ਹੋ ਜਾਂਦਾ ਅਤੇ ਸਰੀਰ ਵੀ ਸੁਸਤੀ ਨਾਲ ਭਰ ਜਾਂਦਾ ਹੈ, ਲੇਜ਼ੀ। ਮਨ ਅਵੇਸਲਾ ਹੋ ਗਿਆ, ਜਦੋਂ ਮਨ ਅਵੇਸਲਾ ਹੋਇਆ ਸਰੀਰ ਨੇ ਸਹਿਜ ਸੁਭਾਅ ਸੌ ਜਾਣਾ, ਤੇ ਜਿੱਥੇ ਮਨ ਸੁਚੇਤ ਹੈ ਉੱਥੇ ਸਰੀਰ ਕਦੇ ਵੀ ਨਹੀਂ ਸੌਂਦਾ। ਹੁਣ ਵੇਖ ਲਓ ਮਨ ਨੂੰ ਰਸ ਕਿੱਥੋਂ ਆ ਰਿਹਾ, ਗੁਰਬਾਣੀ ਕੀਰਤਨ ਸੁਣਦਿਆਂ ਮਨ ਅਵੇਸਲਾ ਹੋ ਜਾਂਦਾ ਹੈ, ਸਰੀਰ ਸੌਂ ਜਾਂਦਾ ਹੈ। ਗੁਰਬਾਣੀ ਵਿਚਾਰ ਸੁਣਦਿਆਂ ਮਨ ਅਵੇਸਲਾ ਹੋ ਜਾਂਦਾ ਹੈ, ਸਰੀਰ ਸੌਂ ਜਾਂਦਾ ਹੈ। ਗੰਧਨ ਵੈਣ ਸੁਣਦਿਆਂ ਮਨ ਸੁਚੇਤ ਰਹਿੰਦਾ, ਸਰੀਰ ਜਾਗਦਾ ਰਹਿੰਦਾ ਹੈ। ਫਿਰ ਇੰਝ ਲੱਗਦਾ ਵੀ ਇਕੱਲਾ ਇਕੱਲਾ ਸ਼ਬਦ ਸ਼ਾਇਦ ਮੇਰੇ ਵਾਸਤੇ ਹੀ ਗਾਈ ਜਾਂਦਾ ਇਹ, ਵੀ ਇਹ ਇਸ ਗੰਧਨ ਵੈਣ ਦਾ ਜਿਹੜਾ ਬੋਲ ਹੈ ਉਹ ਸਾਰੇ ਮੇਰੇ 'ਤੇ ਹੀ ਡਿਪੈਂਡ, ਮੇਰੇ ਉੱਤੇ ਹੀ ਨੇ ਸਾਰੇ, ਹੈ ਨਾ, ਮੇਰੇ ਉੱਤੇ ਢੁੱਕਦੇ ਨੇ, ਮੇਰੇ ਉੱਤੇ ਨਿਰਭਰ ਕਰਦੇ, ਇਹੀ ਲੱਗੀ ਜਾਂਦਾ ਹੈ। ਅਤੇ ਜੇ ਮਨ ਸੁਚੇਤ ਹੋ ਜੇ ਗੁਰਬਾਣੀ ਵਿੱਚ, ਫਿਰ ਇੰਝ ਲੱਗੇਗਾ ਵੀ ਗੁਰੂ ਨਾਨਕ ਸਾਹਿਬ ਨੇ ਇਕੱਲਾ ਇਕੱਲਾ ਬੋਲ ਮੈਨੂੰ ਹੀ ਆਖਿਆ ਹੈ। ਫਰਕ ਹੈ ਨਾ ਜੀ, ਹੁਣ ਬਾਣੀ ਵਿੱਚੋਂ ਰਸ ਨਹੀਂ ਆ ਰਿਹਾ, ਸ਼ਬਦ ਵਿੱਚੋਂ ਰਸ ਨਹੀਂ ਆ ਰਿਹਾ, ਮਨ ਅਵੇਸਲਾ ਹੋ ਗਿਆ, ਸਰੀਰ ਸੌਂ ਗਿਆ, ਪਤਾ ਹੀ ਨਹੀਂ ਲੱਗਿਆ ਵੀ ਗੁਰੂ ਨਾਨਕ ਸਾਹਿਬ ਨੇ ਬਾਣੀ 'ਚ ਕੀ ਆਖਿਆ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ 'ਚ ਕੀ ਕਹਿ ਰਹੇ, ਕਿਉਂਕਿ ਮਨ ਅਵੇਸਲ ਹੈ। ਅਤੇ ਜਿੱਥੇ ਮਨ ਸੁਚੇਤ ਹੋ ਜਾਂਦਾ ਉੱਥੇ ਉਹਨੇ ਭਾਵੇਂ ਕਿਸੇ ਦੂਜੇ ਨੂੰ ਵੀ ਆਖਿਆ ਹੋਵੇ ਬੰਦਾ ਤਾਂ ਵੀ ਦੱਸ ਦਿੰਦਾ ਵੀ ਫਲਾਣੇ ਨੂੰ ਕਹਿੰਦਾ ਭਾਈ, ਉੱਥੋਂ ਮਨ ਰਸ ਲੈ ਰਿਹਾ। ਅਤੇ ਗੁਰਬਾਣੀ ਤਾਂ ਹੈ ਹੀ ਸਾਰੀ ਆਪਣੇ ਉੱਤੇ, ਨਾ ਸਾਰੀ ਆਪਣੇ ਉੱਤੇ ਢੁੱਕਦੀ, ਆਪਣੀ ਜੀਵਨ ਜਾਂਚ ਹੈ। ਪਰ ਇਹਦੇ 'ਚੋਂ ਅਸੀਂ ਕਦੇ ਰਸ ਨਹੀਂ ਲਿਆ, ਇਹਨੂੰ ਤਾਂ ਸੁਣਦੇ ਹਾਂ ਵੇਸਲੇ ਹੋ ਜਾਈਦਾ ਹੈ। ਅਤੇ ਦੂਜੇ ਪਾਸੇ ਕੋਈ ਨਾਟਕ ਚੱਲਦਾ ਹੋਵੇ ਬਹਿੰਦਾ ਨਾ ਮਨ ਸੁਚੇਤ ਹੋ ਗਿਆ, ਇੱਕ ਪਾਸੇ ਗੁਰਬਾਣੀ ਕੀਰਤਨ ਚੱਲ ਰਿਹਾ, ਇੱਕ ਪਾਸੇ ਨਾਟਕ ਚੱਲ ਰਿਹਾ, ਗੁਰਬਾਣੀ ਕੀਰਤਨ ਵਾਲੇ ਪਾਸੇ ਅਵੇਸਲਾਪਨ, ਤੇ ਨਾਟਕ ਵਾਲੇ ਪਾਸੇ ਸੁਚੇਤਤਾ। ਤੁਸੀਂ ਘਰੇ ਅਜ਼ਮਾ ਕੇ ਵੇਖ ਲਓ, ਟੈਲੀਵਿਜ਼ਨ ਉੱਤੇ ਗੁਰਬਾਣੀ ਕੀਰਤਨ ਅੱਧਾ ਪੌਣਾ ਘੰਟਾ ਚੱਲੇ, ਘੰਟਾ ਚੱਲੇ, ਸ਼ਾਇਦ ਹੀ ਟੱਬਰ ਦਾ ਕੋਈ ਜੀ ਹੋਵੇ ਜਿਹੜਾ ਕੋਲੇ ਬਹਿ ਕੇ ਸੁਣ ਲਏ,

ਅਤੇ ਉਹ ਅੱਧੇ ਪੌਣੇ ਘੰਟੇ ਘੰਟੇ ਵਿੱਚ ਸਾਰਾ ਟੱਬਰ ਹੋ ਸਕਦਾ ਸੌਂ ਵੀ ਜਾਵੇ। ਉਸੇ ਟੀ ਵੀ ਚੈਨਲ ਦੇ ਟੀ ਵੀ ਨੂੰ ਨਾ ਚੈਨਲ ਬਦਲ ਕੇ ਅਤੇ ਨਾਟਕ ਚਲਾ ਦਿਓ ਅਤੇ ਟੱਬਰ ਸੋਤਾ ਵੀ ਜਾਗ ਪੈਂਦਾ ਹੈ। ਫਿਰ ਭਾਵੇਂ ਸਾਰੀ ਰਾਤ ਜਗਾਈ ਰੱਖੋ, ਰਸ ਲੈ ਰਿਹਾ। ਮਨ ਨੂੰ ਸ਼ਬਦ ਵਿੱਚੋਂ ਰਸ ਨਹੀਂ ਆਇਆ, ਮਨ ਨੇ ਸਿਰਫ ਨਾਟਕਾਂ ਨ੍ਰਿਤ ਕਹਾਣੀਆਂ ਇਹਨਾਂ ਵਿੱਚੋਂ ਰਸ ਲਿਆ। ਇਸ ਲਈ ਗੁਰੂ ਸਾਹਿਬ ਕਹਿੰਦੇ ਸ਼ਬਦ ਹੈ ਸਾਧਨਾ ਪਾਇਓ ਮਨ ਹੱਠ ਕਿਆ ਗੁਣ ਗਾਏ, ਦੱਸ ਕੀ ਗੁਣ ਗਾਇਨ ਕਰੇਗਾ, ਮਨ ਦੀ ਜਿੱਦ ਨਾਲ ਕੀ ਕਰੇਗਾ। ਮਨ ਕੋਲ ਹੱਠ ਹੈ ਸਿਰਫ, ਜੇ ਸ਼ਬਦ ਦਾ ਰਸ ਲੈਣਾ ਫਿਰ ਮਨ ਨੂੰ ਪ੍ਰਤੀਤ ਤੇ ਰੱਖਣੀ ਪਏਗੀ, ਭਰੋਸਾ ਰੱਖਣਾ ਪਏਗਾ। ਫਿਰ ਨਾਲ ਕਹਿੰਦੇ ਜੀ ਨਾਨਕ ਆਇਆ ਸੋ ਪ੍ਰਵਾਨ ਹੈ, ਹੇ ਨਾਨਕ ਜੀਓ ਆਇਆ ਹੋਇਆ ਉਹ ਜੀਵ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ, ਜਿਹੜਾ ਗੁਰੂ ਦੇ ਰਾਹੀਂ ਸੱਚ ਦੇ ਵਿੱਚ ਸਮਾ ਜਾਏ, ਸੱਚ ਵਿੱਚ ਲੀਨ ਹੋ ਜਾਏ, ਉਹੀ ਫਿਰ ਇਸ ਸੰਸਾਰ ਉੱਤੇ ਆਇਆ ਪ੍ਰਵਾਨ।

ਫਿਰ ਜੀ ਅਗਲੇ ਸ਼ਲੋਕ 'ਚ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਇਹ ਵੀ ਸ਼ਲੋਕ ਗੁਰੂ ਅਮਰਦਾਸ ਸਾਹਿਬ ਦਾ, ਆਪਣਾ ਆਪ ਨਾ ਪਛਾਣੈ ਮੂੜਾ ਹੈ ਮੂਰਖ ਪਰ ਦੱਸਦਾ ਵੀ ਮੈਂ ਸਿਆਣਾ ਬਹੁਤਾ ਤੇ ਕਰਦਾ ਕੀ ਹੈ, ਅਵਰਾ ਆਖ ਦੁਖਾਏ ਦੂਜਿਆਂ ਨੂੰ ਆਖ ਆਖ ਕੇ ਦੁਖਾਈ ਜਾਂਦਾ ਹੈ। ਦੁਖਾਏ ਤੋਂ ਭਾਵ ਵੀ ਦੂਜਿਆਂ ਦੇ ਦੋਸ਼ ਕੱਢੀ ਜਾਂਦਾ, ਆਪਣਾ ਆਪਣਾ ਪਛਾਣੇ ਸੌਖਾ ਹੈ ਨਾ ਇਹ ਕਹਿਣਾ ਵੀ ਤੁਸੀਂ ਮਾੜੇ ਹੋ, ਇਹ ਮੰਨਣਾ ਬੜਾ ਔਖਾ ਹੈ ਵੀ ਮੈਂ ਮਾੜਾ। ਕਿੰਨਾ ਸੌਖਾ ਹੈ ਕਹਿ ਦੇਣਾ ਤੁਹਾਡੀ ਗਲਤੀ ਹੈ ਭਾਈ, ਕਿੰਨਾ ਔਖਾ ਹੈ ਇਹ ਮੰਨਣਾ ਵੀ ਮੇਰੀ ਗਲਤੀ ਹੈ। ਇੱਕ ਨਾ ਵਿਦਵਾਨ ਨੇ ਬੜਾ ਸੋਹਣਾ ਜ਼ਿਕਰ ਕੀਤਾ, ਕਹਿੰਦਾ ਜਿਵੇਂ ਜਿਵੇਂ ਇਨਸਾਨ ਸਿਆਣਾ ਹੁੰਦਾ ਹੈ ਨਾ, ਸੂਝਵਾਨ ਹੁੰਦਾ ਹੈ, ਤਿਵੇਂ ਤਿਵੇਂ ਉਹਨੂੰ ਸੌਰੀ ਫੀਲ ਕਰਨਾ ਸੌਖਾ ਲੱਗਦਾ ਹੈ। ਆਪਣੀ ਗਲਤੀ ਮੰਨ ਲੈਣੀ ਸੌਖੀ ਲੱਗਦੀ ਹੈ। ਹੁਣ ਤੁਸੀਂ ਸਿਆਣੇ ਵੇਖ ਲਓ ਕਿੰਨੇ ਕੁ, ਆਪਾਂ ਸਿੱਧੀ ਸੌਖੀ ਜੀ ਕਸਵੱਟੀ ਹੈ ਵੀ ਜੇ ਮੈਨੂੰ ਸੌਰੀ ਫੀਲ ਕਰਨਾ ਸੌਖਾ ਲੱਗ ਰਿਹਾ ਕਿਤੇ ਨਾ ਕਿਤੇ ਮੈਂ ਸੂਝਵਾਨਤਾ ਵੱਲ ਵੱਧ ਰਿਹਾ, ਪਰ ਜੇ ਮੈਨੂੰ ਮੁਆਫੀ ਮੰਗਣੀ ਭਾਰ ਲੱਗਦਾ ਫਿਰ ਮੈਂ ਵੱਧ ਸਿਆਣਾ, ਫਿਰ ਵੱਧ ਸਿਆਣਾ। ਇੱਕ ਵਿਅੰਗ ਰੂਪ ਦੇ ਵਿੱਚ ਵੀ ਫਿਰ ਸਿਆਣਪ ਹੈ ਕੋਈ ਨੀ, ਬਸ ਜਿਵੇਂ ਬਾਬਾ ਕਬੀਰ ਸਾਹਿਬ ਦਾ ਬਚਨ ਪੜ੍ਹ ਲਓ, ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਸਭ ਤੇ ਹਮ ਬੁਰੇ, ਹੁਣ ਇਹ ਮੰਨੇ ਕਿਹੜਾ, ਹਮ ਤਜ ਭਲੋ ਸਭ ਕੋਏ, ਸਭ ਤੇ ਹਮ ਬੁਰੇ, ਹਮ ਤਜ ਭਲੋ ਮੈਨੂੰ ਛੱਡ ਕੇ ਭਲੋ ਸਭ ਕੋਏ, ਸਾਰੇ ਹੀ ਚੰਗੇ ਨੇ, ਜਿਨ ਐਸਾ ਕਰ ਬੁੱਝਿਆ, ਜਿਨੇ ਏਦਾਂ ਕਰਕੇ ਸਮਝ ਲਿਆ ਜਾਣ ਲਿਆ ਮੀਤ ਹਮਾਰਾ ਸੋਏ। ਬਾਬਾ ਕਬੀਰ ਸਾਹਿਬ ਕਹਿੰਦੇ ਵੀ ਮੇਰਾ ਮਿੱਤਰ ਉਹ ਹੀ ਹੈ ਕਿਹੜਾ, ਜਿਹੜਾ ਇਹ ਕਹਿੰਦਾ ਵੀ ਮੈਂ ਮਾੜਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਹੁਣ ਮੰਨਦਾ ਕੋਈ ਵੀ ਮੈਂ ਚੰਗਾ ਨਹੀਂ ਆ, ਇੱਥੇ ਸਾਰੇ ਕਹਿੰਦੇ ਵੀ ਮੈਂ ਚੰਗਾ ਭਾਈ, ਜਿਹਨੂੰ ਮਰਜ਼ੀ ਪੁੱਛ ਲਓ, ਜਿਸ ਮਰਜ਼ੀ ਇਨਸਾਨ ਨੂੰ ਸਵਾਓ, ਇਹ ਕਹਿੰਦਾ ਦੁਨੀਆ ਮਾੜੀ ਹੈ ਮੈਂ ਠੀਕ ਹਾਂ, ਮੈਂ ਚੰਗਾ ਦੁਨੀਆ ਮਾੜੀ ਹੈ। ਸਤਿਗੁਰੂ ਕਹਿੰਦੇ ਨੇ ਨਹੀਂ ਦੁਨੀਆ ਸਾਰੀ ਹੀ ਚੰਗੀ ਹੈ ਮੈਂ ਮਾੜਾ, ਫਰਕ ਹੈ ਨਾ ਜੀ। ਜਿਵੇਂ ਇੱਕ ਆਪਾਂ ਉਹ ਕਹਾਣੀ ਵੀ ਪੜ੍ਹਦੇ ਹਾਂ ਨਾ ਵੀ ਕਿਸੇ ਭਲੇ ਪੁਰਸ਼ ਨੇ ਕਿਹਾ ਵੀ ਜਾ ਭਾਈ ਦੁਨੀਆ ਤੋਂ ਸਭ ਤੋਂ ਚੰਗਾ ਬੰਦਾ ਲੱਭ ਕੇ ਲਿਆ, ਤੇ ਇੱਕ ਨੂੰ ਕਿਹਾ ਵੀ ਸਭ ਤੋਂ ਮਾੜਾ ਲੱਭ ਕੇ ਲਿਆ, ਤੁਰ ਗਏ। ਜਿਹਨੂੰ ਚੰਗਾ ਲੱਭ ਕੇ ਲਿਆ ਉਹਨੂੰ ਕਿਹਾ ਉਹ ਵੀ ਖਾਲੀ ਆ ਗਿਆ, ਜਿਹਨੂੰ ਮਾੜਾ ਲੱਭ ਕੇ ਲਿਆ ਉਹਨੂੰ ਕਿਹਾ ਉਹ ਵੀ ਖਾਲੀ ਆ ਗਿਆ, ਉਹ ਕਹਿੰਦਾ ਵੀ ਲਿਆਂਦਾ ਨਹੀਂ ਕੋਈ। ਜਿਹਨੂੰ ਚੰਗਾ ਲੱਭਣ ਨੂੰ ਕਿਹਾ ਕਹਿੰਦਾ ਮੇਰੇ ਤੋਂ ਚੰਗਾ ਹੈ ਹੀ ਕੋਈ ਨਹੀਂ ਦੁਨੀਆ 'ਤੇ, ਮੈਂ ਹੀ ਚੰਗਾ ਹਾਂ ਬਸ। ਅਤੇ ਜਿਹਨੂੰ ਮਾੜਾ ਲੱਭ ਕੇ ਲਿਆ ਉਹਨੂੰ ਕਿਹਾ ਤੂੰ ਕਿਉਂ ਨਹੀਂ ਲੈ ਕੇ ਆਇਆ, ਇਹ ਕਹਿੰਦਾ ਵੀ ਮੈਂ ਚੰਗਾ, ਤੂੰ ਚੰਗਾ ਲੱਭ ਕੇ, ਤੂੰ ਮਾੜਾ ਕਿਉਂ ਨਹੀਂ ਲੱਭ ਕੇ ਲਿਆ, ਮਤਲਬ ਸਾਰੀ ਦੁਨੀਆ ਮਾੜੀ ਹੈ ਤੂੰ ਮਾੜਾ ਕਿਉਂ ਨਹੀਂ ਲੱਭ ਕੇ ਲਿਆ। ਉਹ ਕਹਿੰਦਾ ਜੀ ਮੈਂ ਦੁਨੀਆ 'ਤੇ ਗਿਆ ਲੱਭਣ ਪਰ ਮੈਨੂੰ ਮਾੜਾ ਕੋਈ ਨਹੀਂ ਦੱਸਿਆ, ਵੀ ਸਾਰਿਆਂ ਤੋਂ ਮਾੜਾ ਵੀ ਮੈਂ ਹੀ ਹਾਂ, ਸਾਰਿਆਂ ਤੋਂ ਮਾੜਾ ਮੈਂ ਹਾਂ। ਜਦੋਂ ਅਸੀਂ ਆਪਣੀ ਸਵੈ ਪੜਚੋਲ ਕਰਾਂਗੇ ਨਾ, ਦੂਸਰੇ ਦਾ ਔਗਣ ਵੇਖਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਓ ਵੀ ਕੀ ਉਹ ਔਗਣ ਮੇਰੇ ਵਿੱਚ ਤਾਂ ਨਹੀਂ। ਜਿਵੇਂ ਇੱਕ ਨਾ ਸਾਧੂ ਕੋਲ
ਸਿਰਫ ਸਮਝਣ ਵਾਸਤੇ ਸਾਖੀਕਾਰ ਨੇ ਸਾਖੀ ਲਿਖੀ। ਕੋਈ ਰੱਬੀ ਪਿਆਰਾ ਸੀ ਹੈ ਨਾ, ਅਤੇ ਉਹਦੇ ਕੋਲ ਇੱਕ ਮਾਂ ਆਪਣੇ ਬੱਚੇ ਨੂੰ ਲੈ ਕੇ ਆਈ। ਉਹਨੇ ਆ ਕੇ ਆਖਿਆ, ਕਹਿੰਦੀ ਭਗਤ ਜੀ ਵੀ ਇੱਦਾਂ ਕਰੋ, ਤੁਸੀਂ ਤੇ ਰੱਬ ਦੇ ਪ੍ਰੇਮ 'ਚ ਭਿੱਜੇ ਹੋ, ਤੁਸੀਂ ਮੇਰੇ ਬੱਚੇ ਨੂੰ ਮੱਤ ਦਿਓ ਵੀ ਇਹ ਮਿੱਠਾ ਬੜਾ ਖਾਂਦਾ, ਇਹਨੂੰ ਕਹੋ ਵੀ ਮਿੱਠਾ ਨਾ ਖਾਇਆ ਕਰ। ਉਹਨੇ ਨਾ ਜੀ ਇੱਕ ਸ਼ਬਦ ਵਰਤਿਆ, ਕਹਿੰਦੇ ਧੀਏ ਇਹਨੂੰ ਮੈਂ ਨਾ ਤੂੰ ਹਫ਼ਤੇ ਬਾਅਦ ਲੈ ਕੇ ਆਈ, ਫਿਰ ਇਹਨੂੰ ਮੈਂ ਮੱਤ ਦਿਆਂਗਾ। ਉਹ ਕਹਿੰਦੀ ਜੀ ਠੀਕ ਹੈ। ਹਫ਼ਤਾ ਲੰਘਿਆ, ਹਫ਼ਤੇ ਬਾਅਦ ਲੈ ਕੇ ਆ ਗਈ। ਕਹਿੰਦੀ ਭਗਤ ਜੀ ਵੀ ਤੁਸੀਂ ਹਫ਼ਤੇ ਬਾਅਦ ਸੱਦਿਆ ਸੀ ਅਤੇ ਮੈਂ ਹਫ਼ਤੇ ਬਾਅਦ ਆਈ ਹਾਂ, ਅਤੇ ਇਹਨੂੰ ਮੱਤ ਦਿਓ। ਹੁਣ ਉਹ ਬੱਚੇ ਨੂੰ ਸੰਬੋਧਨ ਕਰਕੇ ਕਹਿੰਦਾ ਵੀ ਪੁੱਤਰਾ ਮਿੱਠਾ ਨਾ ਖਾਇਆ ਕਰ, ਸਿਹਤ ਵਾਸਤੇ ਚੰਗਾ ਨਹੀਂ ਹੁੰਦਾ, ਬਹੁਤਾ ਮਿੱਠਾ ਸਿਹਤ ਵਾਸਤੇ ਚੰਗਾ ਨਹੀਂ ਹੁੰਦਾ। ਉਹ ਮਾਂ ਸੁਣ ਕੇ ਬੜੀ ਹੈਰਾਨ, ਉਹਨੂੰ ਇਹ ਸੀ ਵੀ ਹਫ਼ਤੇ ਬਾਅਦ ਸੱਦਿਆ ਕੋਈ ਵੱਖਰਾ ਉਪਦੇਸ਼ ਦੇਣਗੇ। ਉਹਨੇ ਸਵਾਲ ਕਰ ਲਿਆ, ਕਹਿੰਦੇ ਭਗਤ ਜੀ ਵੀ ਇਹ ਗੱਲ ਤੁਸੀਂ ਇੱਕ ਹਫ਼ਤਾ ਪਹਿਲਾਂ ਵੀ ਕਹਿ ਸਕਦੇ ਸੀ। ਅਤੇ ਉਹਨੇ ਜਵਾਬ ਪਤਾ ਕੀਤਾ, ਕਹਿੰਦਾ ਧੀਏ ਮੈਂ ਇਹਨੂੰ ਕਿਵੇਂ ਕਹਿ ਦਿੰਦਾ, ਮੈਂ ਤਾਂ ਆਪ ਬੜਾ ਖਾਂਦਾ ਸਾਂ, ਇੱਕ ਹਫ਼ਤਾ ਮੈਂ ਛੱਡਿਆ ਫਿਰ ਮੈਂ ਇਹਨੂੰ ਮੱਤ ਦਿੱਤੀ ਹੈ ਵੀ ਪੁੱਤਰਾ ਤੂੰ ਵੀ ਨਾ ਖਾਇਆ ਕਰ, ਜੇ ਉਹ ਔਗਣ ਮੇਰੇ ਵਿੱਚ ਹੈ ਮੈਂ ਕਿਵੇਂ ਕਹਿ ਦਿਆਂ ਵੀ ਤੁਸੀਂ ਛੱਡ ਦਿਓ। ਦੂਸਰੇ ਦਾ ਔਗਣ ਫਰੋਲਣਾ ਬੜਾ ਆਸਾਨ ਹੈ ਆਪਣੇ ਪੀੜ੍ਹੀ ਥੱਲੇ ਸੋਟਾ ਮਾਰਨ ਨਾਲੋਂ, ਬਹੁਤ ਆਸਾਨ ਹੈ, ਓਨਾ ਹੀ ਮੁਸ਼ਕਲ ਹੈ ਜਿੰਨਾ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ। ਬਹੁਤ ਔਖਾ ਇਹ ਮੰਨ ਲੈਣਾ ਵੀ ਮੈਂ ਮਾੜਾ ਹਾਂ, ਮੇਰੀ ਗਲਤੀ ਹੈ, ਮੇਰਾ ਗੁਨਾਹ ਹੈ। ਇੱਥੇ ਤੇ ਆਪਣੇ ਗੁਨਾਹ ਕਰਕੇ ਵੀ ਬੰਦਾ ਦੂਜੇ ਨੂੰ ਬਲੇਮ ਕਰ ਦਿੰਦਾ ਵੀ ਗਲਤੀ ਹੋਈ ਤੇਰੀ ਹੈ, ਮੇਰਾ ਤਾਂ ਹੈ ਕੁਛ ਨਹੀਂ। ਕਿੰਨਾ ਔਖਾ ਹੈ। ਸਤਿਗੁਰੂ ਇਸੇ ਕਰਕੇ ਕਹਿੰਦੇ ਆਪਣਾ ਆਪ ਨਾ ਪਛਾਣੇ ਮੂੜਾ, ਕਹਿੰਦੇ ਆਪਣੇ ਆਪ ਨੂੰ ਨਹੀਂ ਪਛਾਣਦਾ, ਅਵਰਾ ਆਖ ਦੁਖਾਏ, ਦੂਜਿਆਂ ਨੂੰ ਆਖ ਆਖ ਕੇ ਦੋਸ਼ ਕੱਢੀ ਜਾਂਦਾ ਵੀ ਤੂੰ ਹੀ ਮਾੜਾ ਹੈ ਭਾਈ, ਬਸ ਤੂੰ ਮਾੜਾ। ਫਿਰ ਨਾਲ ਬਚਨ ਪਤਾ ਕੀ ਵਰਤੇ ਸਾਹਿਬ ਨੇ, ਕਹਿੰਦੇ ਮੁੰਡੇ ਦੀ ਖਸਲਤ ਨਾ ਗਈ ਆ। ਮੁੰਡੇ ਮਤਲਬ ਸ਼ੁਰੂਆਤ, ਮੁੱਢ ਦੀ ਖਸਲਤ ਨਾ ਗਈ ਆ, ਮੁੱਢ ਦੀ ਆਦਤ ਨਹੀਂ ਗਈ, ਸ਼ੁਰੂ ਦੀ ਆਦਤ ਨਹੀਂ ਗਈ। ਅੰਧੇ ਵਿਛੜ ਚੋਟਾਂ ਖਾਏ, ਅੰਨਿਆ ਆਪ ਵਿਛੜ ਕੇ ਚੋਟਾਂ ਖਾਈ ਜਾਂਦਾ ਤੇ ਦੂਜਿਆਂ ਨੂੰ ਮਤਾਂ ਦੇਈ ਜਾਂਦਾ। ਇੱਕ ਨਾ ਜੀ ਭਾਈ ਗੁਰਦਾਸ ਜੀ ਦਾ ਬਚਨ ਬੜਾ ਪਿਆਰਾ, ਉਹਨਾਂ ਨੇ ਨਾ ਤਿੰਨ ਉਦਾਹਰਨਾਂ ਦਿੱਤੀਆਂ, ਹਾਲਾਂਕਿ ਉਹ ਇਹ ਪੱਖ ਦਰਸਾ ਰਹੇ ਨੇ ਵੀ ਉਹਦੀ ਆਦਤ ਬਣ ਗਈ ਪਰ ਦੂਜੇ ਨੂੰ ਮਤ ਦੇ ਰਿਹਾ। ਦੂਜੇ ਨੂੰ ਮਤ ਇਸ ਕਰਕੇ ਦੇ ਰਿਹਾ ਵੀ ਉਹਨੇ ਆਪਣੀ ਜ਼ਿੰਦਗੀ ਉੱਥੇ ਗਰਕ ਕਰ ਲਈ ਹੈ, ਇਸ ਕਰਕੇ ਉਹ ਦੂਜੇ ਨੂੰ ਮਤ। ਇੱਕ ਪੱਖ ਇਹ ਵੀ ਹੈ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿੰਦੇ ਇੱਕ ਸ਼ਰਾਬ ਪੀਣ ਵਾਲਾ ਨਾ ਸਾਰੀ ਜ਼ਿੰਦਗੀ ਸ਼ਰਾਬ ਪੀਂਦਾ ਰਿਹਾ, ਸਾਰੀ ਜ਼ਿੰਦਗੀ ਆਪ ਦਿਨੇ ਵੀ ਪੀਤੀ ਜਾਂਦਾ, ਦੁਪਹਿਰੇ ਵੀ ਪੀਤੀ ਜਾਂਦਾ, ਰਾਤ ਨੂੰ ਵੀ ਪੀਤੀ ਜਾਂਦਾ, ਦੂਜੇ ਨੂੰ ਕਹਿੰਦਾ ਭਾਈ ਸ਼ਰਾਬ ਮਾੜੀ ਹੈ, ਪੀਣੀ ਨਹੀਂ ਚਾਹੀਦੀ। ਫਿਰ ਦੂਜੀ ਉਦਾਹਰਨ ਦਿੱਤੀ ਉਹਨਾਂ ਨੇ, ਕਹਿੰਦੇ ਜਵਾਰੀ ਜੂਆ ਖੇਡਣ ਵਾਲਾ, ਉਹ ਜੂਆ ਖੇਡੀ ਜਾਂਦਾ ਖੇਡੀ ਜਾਂਦਾ, ਦੂਜੇ ਨੂੰ ਕਹੀ ਜਾਂਦਾ ਵੀ ਜੂਆ ਖੇਡਣੀ ਮਾੜੀ ਹੈ। ਫਿਰ ਉਹਨੂੰ ਸਵਾਲ ਪੁੱਛਿਆ ਤੀਜੀ ਉਦਾਹਰਨ ਨਾਲ, ਉਹ ਕਹਿੰਦੇ ਆਪ ਮਾੜੀ ਸੰਗਤ ਵਿੱਚ ਹੀ ਰਹਿੰਦਾ, ਮਾੜੀ ਸੰਗਤ ਵਿੱਚ ਹੀ ਬੈਠਦਾ, ਦੂਜਿਆਂ ਨੂੰ ਕਹਿੰਦਾ ਵੀ ਭਾਈ ਇਹਨਾਂ ਦਾ ਸੰਗ ਨਾ ਕਰਿਓ।
ਹੁਣ ਜਿਹੜੇ ਇਹਨਾਂ ਬੋਲਾਂ 'ਚ ਸਵਾਲ ਪੁੱਛੇ ਕਹਿੰਦੇ ਹੁਣ ਇੱਕ ਜਵਾਰੀ ਨੂੰ ਕਹੀਏ ਜੂਆ ਛੱਡ ਦਿਓ, ਉਹ ਚਾਹ ਕੇ ਵੀ ਛੱਡ ਨਹੀਂ ਸਕਦਾ, ਕਿਉਂ? ਉਹਦੀ ਆਦਤ ਬਣ ਗਈ, ਪਰ ਦੂਜੇ ਨੂੰ ਮਤ ਦੇ ਰਿਹਾ। ਸੱਜਣਾ, ਮੈਂ ਆਪਣਾ ਘਰ ਉਜਾੜ ਲਿਆ, ਤੂੰ ਨਾ ਉਜਾੜੀ। ਉਹ ਦਿਨ ਰਾਤ ਨਸ਼ੇ 'ਚ ਧੁੱਤ ਰਹਿੰਦਾ ਹੈ, ਉਹਨੂੰ ਆਖਿਆ ਵੀ ਤੂੰ ਨਸ਼ੇ 'ਚ ਧੁੱਤ ਰਹਿੰਦਾ, ਦੂਜੇ ਨੂੰ ਤੂੰ ਮਤ ਦੇਣਾ। ਉਹ ਕਹਿੰਦਾ ਮੈਂ ਆਪਣਾ ਆਪ ਉਜਾੜਿਆ, ਆਪਣਾ ਘਰ ਉਜਾੜਿਆ, ਮੈਂ ਦੂਜੇ ਨੂੰ ਤਾਂ ਕਹਿ ਰਿਹਾ। ਸੱਜਣਾ, ਇਸ ਨਸ਼ੇ 'ਚ ਨਾ ਉਲਝੀ, ਜੇ ਉਲਝ ਗਿਆ ਤੇਰਾ ਘਰ ਵੀ ਉਜੜ ਜਾਣਾ। ਇੱਕ ਪੱਖ ਇਹ ਵੀ ਹੈ, ਮਾੜੀ ਸੰਗਤ ਵਿੱਚ ਨਾ ਬੈਠ, ਮਤ ਦਿੱਤੀ ਤੇ ਉਹਨੂੰ ਪੁੱਛਿਆ ਤੂੰ ਕਿਉਂ ਬਹਿਣਾ, ਉਹ ਕਹਿੰਦਾ ਮੈਂ ਛੱਡ ਨਹੀਂ ਸਕਦਾ, ਆਦਤ ਬਣ ਗਈ। ਪਰ ਸਤਿਗੁਰੂ ਕਹਿੰਦੇ ਆਪਣਾ ਆਪ ਪਛਾਣ, ਪਹਿਲਾਂ ਆਪਣੇ ਘਰ ਦੀ ਸ਼ੁਰੂਆਤ ਕਰ, ਆਪਣੇ ਆਪ ਨੂੰ ਸਵਾਰ, ਫਿਰ ਦੁਨੀਆ ਸਵਾਰਾਂਗੇ। ਆਪਣੇ ਆਪ ਨੂੰ ਸਿੱਧੇ ਰਾਹ ਤੋਰ, ਫਿਰ ਦੁਨੀਆ ਤੋਰਾਂਗੇ। ਆਪਣੇ ਆਪ ਦੀ ਘਾੜਤ ਘੜ, ਫਿਰ ਦੁਨੀਆ ਦੀ ਘਾੜਤ ਘੜਾਂਗੇ। ਅਸੀਂ ਦੁਨੀਆ ਦੀ ਘਾੜਤ ਘੜੀ ਜਾਂਦੇ ਹਾਂ, ਆਪ ਉੱਥੇ ਹੀ ਪੱਥਰ ਹੋਈ ਬੈਠੇ ਹਾਂ। ਇਸੇ ਕਰਕੇ ਤੇ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ, ਅਵਰਾਂ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਆਪਣੇ ਘਰ ਦਾ ਖੇਤ ਉਜੜੀ ਜਾਂਦਾ ਹੈ, ਰਾਖੀ ਅਸੀਂ ਦੂਜਿਆਂ ਦੇ ਖੇਤਾਂ ਦੀ ਕਰੀ ਜਾਂਦੇ ਹਾਂ। ਆਪਣਾ ਘਰ ਉਜੜੀ ਜਾ ਰਿਹਾ ਹੈ। ਕਹਿੰਦੇ ਕੀ ਕਰ? ਆਪਣੇ ਆਪੇ ਨੂੰ ਪਹਿਲੋਂ ਆਪਣੀ ਫਸਲ ਦੀ ਰਾਖੀ ਕਰ। ਹਾਂ, ਦੂਜੇ ਨੂੰ ਮਤ ਦੇ, ਪਰ ਪਹਿਲਾਂ ਆਪ। ਤੇ ਜਿੰਨਾ ਚਿਰ ਸਵੈ ਪੜਚੋਲ ਨਹੀਂ ਮਲ, ਕਹਿੰਦੇ ਅੰਧੇ ਵਿਛੜ ਚੋਟਾਂ ਖਾਏ, ਓਏ ਵਿਛੜ ਕੇ ਚੋਟਾਂ ਹੀ ਖਾਏਗਾ, ਠੋਕਰਾਂ ਖਾਏਗਾ। ਹੁਣ ਜਿਹਨੇ ਠੋਕਰ ਖਾਧੀ ਹੋਵੇ ਉਹ ਦੂਜੇ ਨੂੰ ਮਤ ਦੇਂਦਾ ਨਾ ਵੀ ਤੂੰ ਨਾ ਇਹ ਕੰਮ ਕਰੀ, ਕਿਉਂਕਿ ਮੈਂ ਠੋਕਰ ਖਾ ਚੁੱਕਿਆ। ਦੂਜੇ ਨੂੰ ਕਹਿੰਦਾ, ਪਰ ਉਹ ਜਿਹੜਾ ਕਰਨ ਵਾਲਾ ਉਹ ਕਹਿੰਦਾ ਤੂੰ ਕਿਉਂ ਕੀਤਾ, ਫਿਰ ਮੈਂ ਵੀ ਕਰੂੰਗਾ। ਜੋ ਇਨਸਾਨੀ ਸੁਭਾਅ ਹੈ ਉਹ ਇਹ ਹੀ ਹੈ ਵੀ ਆਪ ਉਸੇ ਕੰਮ ਚ ਉਲਝ ਜਾ, ਸਾਨੂੰ ਕਹੀ ਜਾਂਦਾ ਤੁਸੀਂ ਕਿਉਂ ਕਰਦੇ ਹੋ। ਇਸ ਲਈ ਸਤਿਗੁਰੂ ਜੀ ਨੇ ਕਿਹਾ, ਜਿਵੇਂ ਅੰਧੇ ਅੰਨਾ ਵਿਛੜ ਵਿਛੜ ਕੇ ਚੋਟਾਂ ਖਾਏ, ਚੋਟਾਂ ਖਾਂਦਾ ਹੈ। ਇੱਕ ਅੱਖਾਂ ਤੋਂ ਸੱਖਣਾ ਬੰਦਾ ਉਹਨੂੰ ਵੇਖਣ ਵਾਲੇ ਨੇ ਆਖਿਆ ਵੀ ਮੈਂ ਤੇਰੀ ਸਹਾਇਤਾ ਕਰਦਾ। ਹੁਣ ਉਹ ਤਾਂ ਕਿੱਡਾ ਭਲਾ, ਉਹ ਕਹਿੰਦਾ ਮੈਂ ਤੇਰੇ ਨਾਲ ਹੀ ਰਿਹਾ ਕਰੂੰ ਭਾਈ, ਤੈਨੂੰ ਅੱਖਾਂ ਤੋਂ ਦਿਸਦਾ ਨਹੀਂ, ਮੈਂ ਤੇਰੇ ਨਾਲ ਰਿਹਾ ਕਰੂੰ, ਵੀ ਮੈਂ ਆਪਣੀ ਜ਼ਿੰਦਗੀ 'ਚ ਭਲੇ ਦੇ ਕਰਮ ਕਰਨਾ ਚਾਹੁੰਦਾ। ਹੁਣ ਜਿਹਨੂੰ ਦਿਸਦਾ ਸੀ ਉਹਨੇ ਤਾਂ ਭਲਾ ਲੋਚਿਆ ਵੀ ਇਹ ਸਾਰਾ ਦਿਨ ਵਿਚਾਰਾ ਠੁੱਡੇ ਖਾਂਦਾ ਫਿਰਦਾ, ਠੋਕਰਾਂ ਖਾਂਦਾ ਫਿਰਦਾ, ਵੀ ਮੈਂ ਇਹਦੀ ਮਦਦ ਕਰਾਂ, ਇਹ ਤਾਂ ਵੀ ਭਲਾ ਤੇ ਮੇਰੇ ਲਈ ਵੀ ਭਲਾ ਉਪਕਾਰ। ਹੁਣ ਉਹ ਦੋ ਕੁ ਦਿਨ ਤੇ ਨਾਲ ਰਿਹਾ, ਤੀਜੇ ਦਿਨ ਅੰਨਾ ਕਹਿੰਦਾ ਵੀ ਸੱਜਣਾ ਮੈਨੂੰ ਤੇਰੀ ਲੋੜ ਕੋਈ ਨਹੀਂ, ਤੂੰ ਆਪਣੇ ਰਾਹ ਜਾ, ਵੀ ਮੈਨੂੰ ਲੋੜ ਨਹੀਂ ਤੇਰੀ ਕੋਈ, ਤੂੰ ਚੱਲ ਭਾਈ ਮੈਂ ਆਪੇ ਰਹਿ ਲੈਣਾ। ਹੁਣ ਉਹ ਦਸ਼ਾ ਕਿਉਂ ਵਿਛੜ ਗਿਆ? ਹੁਣ ਜਦੋਂ ਵਿਛੜ ਗਾ ਫਿਰ ਉਸੇ ਠੋਕਰਾਂ 'ਤੇ ਆ ਗਿਆ। ਜਿਵੇਂ ਅਸੀਂ ਕਰਦੇ ਹਾਂ, ਦੋ ਕੁ ਦਿਨ 'ਤੇ ਅਸੀਂ ਕਹਿੰਦੇ ਵੀ ਜਪਜੀ ਬੜਾ ਚੰਗਾ ਲੱਗਾ, ਅਸੀਂ ਗੁਰੂ ਦੇ ਆਸਰੇ ਰਿਹਾ ਕਰਨਾ, ਗੁਰੂ ਦੇ ਭਰੋਸੇ 'ਤੇ ਰਿਹਾ ਕਰਨਾ, ਉਹ ਤੀਜੇ ਦਿਨ ਜਦੋਂ ਪੜ੍ਹਨ ਲੱਗੀ ਦਾ ਨਾ ਮਨ ਟਿਕਦਾ ਹੀ ਕੋਈ ਨਹੀਂ, ਫਿਰ ਕਹਿੰਦੇ ਵੀ ਹੁਣ ਸਤਿਗੁਰੂ ਅਸੀਂ ਤਾਂ ਇੱਦਾਂ ਹੀ ਸਾਰ ਲੈਣਾ, ਨਾ ਪੜ੍ਹੇ ਵੀ ਸਰਦਾ ਹੀ ਹੈ, ਫਿਰ ਸਾਡੀ ਹਾਲਤ ਉਹ ਅੰਨੇ ਵਰਗੀ ਬਣ ਜਾਂਦੀ ਹੈ। ਗੁਰਬਾਣੀ ਹੈ ਸਾਡੇ ਲਈ ਉਹ ਸੁਜਾਖਾ ਮਨੁੱਖ ਜਿਹੜਾ ਸਾਨੂੰ ਠੋਕਰਾਂ ਤੋਂ ਬਚਾਉਂਦਾ, ਠੁੱਡਿਆਂ ਤੋਂ ਬਚਾਉਂਦਾ, ਠੇਸ ਤੋਂ ਬਚਾਉਂਦਾ, ਸਾਡੇ ਮਨ ਨੂੰ ਆਸਰਾ ਦਿੰਦਾ। ਪਰ ਦੋ ਕੁ ਦਿਨ ਤੇ ਅਸੀਂ ਨਾਲ ਰਹਿੰਦੇ ਹਾਂ
ਤੀਜੇ ਦਿਨ ਅਸੀਂ ਆਪ ਹੀ ਪਾਸਾ ਵੱਟ ਜਾਂਦੇ ਹਾਂ ਵੀ ਨਹੀਂ ਸਤਿਗੁਰੂ ਸਾਡਾ ਤਾਂ ਕੰਮ ਹੀ ਨਹੀਂ ਚੱਲਦਾ, ਕੰਮ ਹੀ ਨਹੀਂ ਚੱਲਦਾ। ਤੋਂ ਭਾਵ ਵੀ ਜਿਹੜੇ ਮਾੜੇ ਕਰਮ ਮੈਂ ਕਰਨੇ ਨੇ ਉਹ ਹੁਣ ਕਰਦਾ ਹੀ ਨਹੀਂ, ਮੈਂ ਕਰ ਹੀ ਨਹੀਂ ਸਕਦਾ, ਫਿਰ ਮੈਂ ਬਾਣੀ ਤੋਂ ਪਾਸਾ ਵੱਟ ਲੈਂਦਾ, ਫਿਰ ਅੰਨਾ ਤੇ ਮੈਂ ਹੋਇਆ ਨਾ, ਹੁਣ ਵਿਛੜਿਆ ਕੌਣ ਆ, ਮੈਂ ਤੇ ਠੁੱਡੇ ਕਿਹਨੂੰ ਵੱਜਣਗੇ, ਮੈਨੂੰ ਹੀ ਵੱਜਣਗੇ ਨਾ, ਮਨ ਨੂੰ ਹੀ ਵੱਜਣਗੇ ਨਾ। ਜਿਹੜਾ ਮਨ ਉਹ ਜਪਜੀ ਦਾ ਸਹਾਰਾ ਬਾਣੀ ਦਾ ਆਸਰਾ ਹੀ ਨਹੀਂ ਲੈ ਸਕਿਆ, ਉਸ ਮਨ ਕੋਲ ਫਿਰ ਅੰਧੇ ਵਿਛੜ ਚੋਟਾਂ ਖਾਏ ਤੋਂ ਬਿਨਾਂ ਕੁਛ ਨਹੀਂ ਹੈ। ਇਹ ਅੰਨਾ ਵਿਛੜ ਕੇ ਚੋਟਾਂ ਹੀ ਖਾਂਦਾ ਫਿਰਦਾ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ ਸੀ, ਪਰ ਗੁਰਬਾਣੀ ਨੇ ਇਹ ਗੁਰਬਾਣੀ ਦੇ ਚਾਨਣ ਨੂੰ ਮਨ ਨੇ ਧਾਰਨ ਨਹੀਂ ਕੀਤਾ, ਗੁਰਬਾਣੀ ਦਾ ਆਸਰਾ ਮਨ ਨੇ ਨਹੀਂ ਲਿਆ, ਮਨ ਆਪ ਹੀ ਅੰਨਾ ਹੋਇਆ, ਠੁੱਡੇ ਤੇ ਠੋਕਰਾਂ ਖਾਈ ਤੁਰਿਆ ਜਾਂਦਾ। ਕਿਉਂ? ਕਿਉਂਕਿ ਮੁੰਡੇ ਦੀ ਖਸਲਤ ਨਾ ਗਈ ਆ, ਉਹ ਜਿਹੜੀ ਸ਼ੁਰੂ ਦੀ ਆਦਤ ਸੀ ਉਹ ਨਹੀਂ ਨਾ ਗਈ, ਮਨ ਦੀ ਆਦਤ ਨਹੀਂ ਗਈ, ਮਨ ਦੀ ਆਦਤ ਨਹੀਂ ਗਈ। ਗੁਰੂ ਨੇ ਤੇ ਆਖਿਆ ਚੱਲ ਤੇਰਾ ਭਲਾ ਕਰੀਏ, ਪਰ ਅਸੀਂ ਗੁਰੂ ਦੇ ਉਸ ਭਲੇ ਨੂੰ ਵੀ ਜਾਣਿਆ ਨਹੀਂ, ਅਸੀਂ ਆਪਣੇ ਮਨ ਦੀ ਆਦਤ ਨਹੀਂ ਛੱਡ ਸਕੇ, ਅੰਨੇ ਹੋ ਕੇ ਵਿਛੜ ਕੇ ਚੋਟਾਂ ਖਾਂਦੇ ਫਿਰਦੇ।

0: ਹੁਣ ਜੀ ਸਤਿਗੁਰ ਕੈ ਭੈ ਗੁਰੂ ਦੇ ਭੈ ਨਿਰਮਲ ਭਾਉ ਵਿੱਚ ਭੰਨ ਨਾ ਘੜਿਓ ਆਪਣਾ ਆਪਾਂ ਘੜਿਆ ਨਹੀਂ। ਹੁਣ ਭੰਨ ਦਾ ਅਰਥ ਹੁੰਦਾ ਤੋੜਨਾ, ਭੰਨਣਾ ਤੋੜਨਾ। ਤੋੜਨ ਦਾ ਜੀ ਤਰੀਕਾ ਹੈ, ਤੋੜਨ ਦਾ ਤਰੀਕਾ ਉਹਦੇ ਕੋਲ ਹੀ ਹੈ ਜਿਹਦੇ ਕੋਲ ਅਨੁਭਵ ਹੈ। ਜਿਵੇਂ ਇੱਕ ਮਿਸਤਰੀ ਇੱਟ ਤੋੜਦਾ, ਉਹਨੇ ਜਿੰਨੀ ਕੁ ਜ਼ਰੂਰਤ ਹੈ ਉਨੀ ਕੁ ਤੋੜ ਲੈਣੀ ਹੈ। ਅਸੀਂ ਤੋੜੀਏ ਸਾਡੇ ਕੋਲ ਅਨੁਭਵ ਨਹੀਂ, ਉਹ ਹੋਰ ਹੀ ਕੁਛ ਬਣ ਜਾਂਦਾ। ਤੁਸੀਂ ਕਦੇ ਵੀ ਵੇਖ ਲਓ, ਮਿਸਤਰੀ ਨੇ ਵੀ ਇੱਟ ਦੀ ਵਰਤੋਂ ਕਰਨੀ, ਅਸੀਂ ਕਰਨੀ ਹੈ। ਅਸੀਂ ਕਿਹਾ ਵੀ ਮੈਂ ਤੋੜਦਾ ਇੱਟ, ਜਦੋਂ ਅਸੀਂ ਤੋੜਨ ਲੱਗੇ ਉਹ ਹੋਰ ਤਰੀਕੇ ਨਾਲ ਟੁੱਟੀ, ਤੇ ਜਦੋਂ ਮਿਸਤਰੀ ਨੇ ਤੋੜਨੀ ਉਹਨੂੰ ਜਿੰਨੇ ਕੁ ਰੋੜੇ ਦੀ ਜਿੰਨੀ ਕੁ ਇੱਟ ਦੀ ਜ਼ਰੂਰਤ ਸੀ ਉਹ ਫਾਲਤੂ ਉਹਨੇ ਉਨੀ ਕੁ ਤੋੜਤੀ, ਬਾਕੀ ਉਹਨੇ ਵਰਤ ਲਈ। ਫਰਕ ਹੈ ਨਾ, ਤੋੜੀ ਦੋਵਾਂ ਨਹੀਂ ਹੈ। ਹੋਰ ਸੁਖਾਲਾ ਕਰ ਲਈਏ, ਚਾਕੂ ਚੋਰ ਦੇ ਹੱਥ ਵਿੱਚ ਵੀ ਹੈ, ਚਾਕੂ ਡਾਕਟਰ ਦੇ ਹੱਥ ਵਿੱਚ ਵੀ ਹੈ, ਚਲਾਉਂਦੇ ਦੋਵੇਂ ਹੀ ਨੇ, ਚਲਾਉਂਦੇ ਦੋਵੇਂ ਹੀ ਨੇ। ਹੋ ਸਕਦਾ ਜਿਹੜਾ ਚੋਰ ਦੇ ਹੱਥ ਵਿੱਚ ਹੋਵੇ ਉਹ ਘੱਟ ਤੇਜ਼ ਤਿੱਖਾ ਹੋਵੇ, ਜਿਹੜਾ ਡਾਕਟਰ ਦੇ ਹੱਥ ਵਿੱਚ ਹੈ ਉਹ ਵੱਧ ਤਿੱਖਾ ਹੋਵੇ। ਡਾਕਟਰ ਦੇ ਹੱਥ ਵਿੱਚ ਸਰਜੀਕਲ ਬਲੇਡ ਫੜਿਆ, ਚੋਰ ਦੇ ਹੱਥ ਵਿੱਚ ਚਾਕੂ ਫੜਿਆ, ਚਾਕੂ ਦੀ ਧਾਰ ਮਾੜੀ ਹੋ ਸਕਦੀ ਹੈ, ਸਰਜੀਕਲ ਬਲੇਡ ਦੀ ਧਾਰ ਮਾੜੀ ਨਹੀਂ। ਮਾਰਿਆ ਚੋਰ ਨੇ ਵੀ ਹੈ, ਚਾਕੂ ਮਾਰਿਆ ਡਾਕਟਰ ਨੇ ਵੀ ਹੈ। ਜਿਹੜਾ ਡਾਕਟਰ ਨੇ ਚਲਾਇਆ ਉਹਨੇ ਜ਼ਿੰਦਗੀ ਦਿੱਤੀ ਹੈ, ਜਿਹੜਾ ਚੋਰ ਨੇ ਚਲਾਇਆ ਉਹਨੇ ਮੌਤ ਦਿੱਤੀ ਹੈ। ਚੱਲਿਆ ਚਾਕੂ ਹੀ ਹੈ। ਸਤਿਗੁਰੂ ਕਹਿ ਰਹੇ, ਕਹਿੰਦੇ ਗੁਰੂ ਦੇ ਭੈ ਵਿੱਚ ਭੰਨਿਆ, ਆਪਣੇ ਆਪ ਨੂੰ ਭੰਨਣ ਲਈ, ਆਪਣੇ ਆਪ ਨੂੰ ਤੜਵਾਉਣ ਲਈ ਤਿਆਰ ਨਹੀਂ ਹੋਇਆ। ਦੁਨੀਆਂ ਵੱਲੋਂ ਰੋਜ਼ ਭੰਨਿਆ ਜਾਂਦਾ ਰਿਹਾ, ਸੰਸਾਰ ਵੱਲੋਂ ਰੋਜ਼ ਠੋਕਰਾਂ ਖਾਂਦਾ ਰਿਹਾ, ਗੁਰੂ ਇਹਨੂੰ ਘੜਨ ਵਾਸਤੇ, ਇਹਨੂੰ ਬਣਾਉਣ ਵਾਸਤੇ, ਤਾਂ ਗੁਰੂ ਪਾਤਸ਼ਾਹ ਨੇ ਨਾ ਕਸਵੱਟੀਆਂ ਲਾਈਆਂ, ਪਰਖਿਆ। ਪਰ ਇਹ ਕਹਿੰਦਾ ਵੀ ਨਹੀਂ ਭਾਈ, ਕੰਮ ਔਖਾ ਹੈ, ਜਿਵੇਂ ਹੋਰ ਸੌਖਾ ਕਰ ਲਈਏ। ਮੂਰਤੀਕਾਰ ਉਹ ਵੀ ਪੱਥਰ ਨੂੰ ਘੜ ਰਿਹਾ, ਤੇ ਆਮ ਇਨਸਾਨ ਉਹ ਵੀ ਪੱਥਰ ਤੇ ਚੋਟਾਂ ਮਾਰੀ ਜਾਂਦਾ। ਆਮ ਇਨਸਾਨ ਪੱਥਰ ਤੇ ਚੋਟਾਂ ਮਾਰਦਾ, ਬਣਦਾ ਕੁਛ ਨਹੀਂ। ਮੂਰਤੀਕਾਰ ਪੱਥਰ ਦੇ ਉੱਤੇ ਸ਼ੈਣੀ ਵੀ ਲੈ ਕੇ ਬੈਠਾ, ਹਥੌੜਾ ਵੀ ਲੈ ਕੇ ਬੈਠਾ, ਉਹ ਦਿਨ ਰਾਤ ਹੀ ਲੱਗਾ ਹੋਇਆ। ਹੁਣ ਜਿਹੜਾ ਪੱਥਰ ਮੂਰਤੀਕਾਰ ਘੜ ਰਿਹਾ, ਪੱਥਰ ਉੱਠ ਕੇ ਉਹਦੇ ਵਿਰੋਧ ਚ ਖੜੋ ਜੇ ਵੀ ਮੈਂ ਤੇਰੀ ਮਾਰ ਕਿਉਂ ਸਮਾਂ, ਤੂੰ ਦਿਨ ਰਾਤ ਹੀ ਸ਼ੈਣੀ ਥੌੜਾ ਲੈ ਕੇ ਲੱਗਾ ਰਹਿੰਦਾ ਮੇਰੇ ਦੁਆਲੇ, ਵੀ ਮੈਂ ਤੇਰਾ ਕੀ ਵਿਗਾੜਿਆ, ਵੀ ਮੈਂ ਨੀ ਤੇਰੇ ਕੋਲ ਰਹਿਣਾ, ਮੈਂ ਤੇ ਤੇਰਾ ਵਿਰੋਧ ਕਰਦਾ। ਤੇ ਮੂਰਤੀਕਾਰ ਵੀ ਆਖੇ ਵੀ ਭਾਈ ਕਰ ਲਾ ਵਿਰੋਧ, ਫਿਰ ਜਾ ਭਾਈ, ਉਹ ਛੱਡ ਕੇ ਉੱਥੋਂ ਪਾਸੇ ਹੋ ਜੇ। ਉਹ ਪੱਥਰ ਅੱਧ ਘੜਿਆ ਰਹਿ ਜਾਏਗਾ, ਉਹਨੂੰ ਘੜਦਾ ਕੋਈ ਨਹੀਂ ਜੇ ਉਹ ਵਿਰੋਧ ਚ ਖੜੋ ਗਿਆ। ਤੇ ਜੇ ਉਹ ਵਿਰੋਧ ਚ ਨਾ ਖੜੋਤਾ, ਫਿਰ ਪੱਥਰ ਪੱਥਰ ਨਹੀਂ, ਫਿਰ ਮੂਰਤੀ ਬਣਦਾ। ਜਦੋਂ ਮੂਰਤੀ ਬਣ ਜੇ ਫਿਰ ਉਹਦਾ ਮੁੱਲ ਪੈਂਦਾ, ਫਿਰ ਮੁੱਲ ਪੈਂਦਾ। ਪਰ ਮੁੱਲ ਉਦੋਂ ਪਿਆ ਜਦੋਂ ਉਹਨੇ ਆਪਣਾ ਆਪ ਕਢਵਾਇਆ। ਜੇ ਉਹ ਨਾ ਕਢਵਾਉਂਦਾ ਪੱਥਰ ਤੇ ਵਾਧੂ ਨੇ ਦੁਨੀਆਂ ਤੇ। ਹੁਣ ਇੱਕ ਪੱਥਰ ਖਰੀਦਣ ਜਾਓ, ਇੱਕ ਤਰਾਸ਼ਿਆ ਹੋਇਆ ਪੱਥਰ, ਤਰਾਸ਼ੀ ਹੋਈ ਮੂਰਤੀ ਖਰੀਦਣ ਜਾਓ, ਦੋਵਾਂ ਚ ਫਰਕ ਹੈ ਨਾ। ਜਦੋਂ ਮੂਰਤੀ ਖਰੀਦਣ ਜਾਂਦੇ ਹਾਂ, ਤਰਾਸ਼ੀ ਹੋਈ, ਉਹਦਾ ਮੁੱਲ ਅਸੀਂ ਉਹਦਾ ਮੂੰਹ ਮੰਗਿਆ ਦੇ ਆਉਂਦੇ ਵੀ ਲੈ ਭਾਈ ਤੁਸੀਂ ਮਿਹਨਤ ਕੀਤੀ, ਤੁਸੀਂ ਤਰਾਸ਼ੀ ਹੈ। ਤੇ ਜਿਹੜਾ ਪੱਥਰ ਹੈ ਉਹਨੂੰ ਜੱਡ ਪੱਥਰ ਹੀ ਹੈ ਵੀ ਇਹ ਤੁਸੀਂ ਆਪ ਲੈ ਆਵਾਂਗੇ, ਪੱਥਰ ਦਾ ਮੁੱਲ ਨਹੀਂ ਕੋਈ। ਫਿਰ ਸਤਿਗੁਰੂ ਕਹਿੰਦੇ ਜੇ ਤੇ ਗੁਰੂ ਇੱਕ ਉਹ ਮੂਰਤੀਕਾਰ ਹੈ ਜਿਹਨੇ ਤੇਰੀ ਸੂਰਤ, ਤੇਰੀ ਮੂਰਤ ਨੂੰ ਘੜਨਾ ਹੈ, ਜੇ ਤੇ ਤੂੰ ਵਿਰੋਧ ਚ ਖੜੋ ਗਿਆ ਫਿਰ ਤੇਰਾ ਕੁਛ ਨਹੀਂ ਬਣਨਾ। ਤੇ ਜੇ ਜਿਵੇਂ ਹਸਤੀ ਸਿਰ ਜਿਉਂ ਅੰਕਸ਼ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ, ਉਬੀ ਸੇਵ ਕਰੇ। ਜੇ ਇੱਕ ਅੰਕਸ਼ ਹਾਥੀ ਦੇ ਸਿਰ ਤੇ ਕੁੰਡਾ ਬਣ ਕੇ ਬਹਿੰਦਾ, ਕੁੰਡਾ ਹਾਥੀ ਦੇ ਸਿਰ ਤੇ ਆਇਆ ਨਾ, ਪਰ ਉਹਨੇ ਕੁੰਡਾ ਬਣਨ ਵਾਸਤੇ ਮਾਰ ਕਿੰਨੀ ਖਾਧੀ ਹੈ। ਪਹਿਲੋਂ ਭੱਠੀ ਦਾ ਸੇਕ ਸਿਆ, ਫਿਰ ਲੁਹਾਰ ਦਾ ਹਥੌੜਾ, ਮਾਰ ਸਹੀ, ਮਾਰ ਸਹਿਣ ਤੋਂ ਬਾਅਦ ਚ ਹਾਥੀ ਦੇ ਸਿਰ ਤੇ ਆਇਆ। ਹੁਣ ਹਾਥੀ ਨੂੰ ਵੀ ਵਸ ਚ ਕਰੀ ਬੈਠਾ ਹੈ। ਤੇ ਜੇ ਉਹ ਕੁੰਡਾ ਭੱਠੀ ਦਾ ਸੇਕ ਵੀ ਨਾ ਸਵੇ, ਲੁਹਾਰ ਕੋਲੋਂ ਮਾਰ ਵੀ ਨਾ ਸਵੇ, ਹਾਥੀ ਨੂੰ ਕਾਬੂ ਚ ਕਰ ਸਕਦਾ? ਤੇ ਗੁਰੂ ਉਹ ਲੁਹਾਰ ਦੀ ਤਰ੍ਹਾਂ ਹੈ ਜੀ, ਜਿਹੜਾ ਸਾਡੇ ਮਨ ਨੂੰ ਵਸ ਚ ਕਰਨ ਲਈ ਘੜਤ ਘੜਦਾ ਹੈ। ਤੇ ਜੇ ਅਸੀਂ ਨਹੀਂ ਘੜ ਸਕੇ ਨਾ, ਤੇ ਫਿਰ ਸਾਡੀ ਹੈ ਨਾ, ਆਪਣਾ ਆਪਾਂ ਕੜਵਾ ਨਹੀਂ ਸਕੇ, ਫਿਰ ਸਾਡੀ ਬਦਕਿਸਮਤੀ ਹੈ। ਸਤਿਗੁਰੂ ਕਹਿੰਦੇ ਤੂੰ ਗੁਰੂ ਦੇ ਭੈ ਭਾਏ ਵਿੱਚ ਆਪਣੇ ਆਪ ਨੂੰ ਘੜਿਆ ਨਹੀਂ, ਰਹਿ ਗਿਆ ਕਿੱਥੇ? ਅੰਕ ਸਮਾਏ ਗੁਰੂ ਦੀ ਗੋਦ ਵਿੱਚ, ਅਕਾਲ ਪੁਰਖ ਦੀ ਗੋਦ ਵਿੱਚ ਸਮਾਉਣ ਤੋਂ ਰਹਿ ਗਿਆ, ਕਿਉਂਕਿ ਤੂੰ ਘੜਿਆ ਨਹੀਂ ਗਿਆ। ਸੱਜਣਾ, ਮਹਿਲਾਂ ਦਾ ਸ਼ਿੰਗਾਰ ਤੇ ਤਾਂ ਹੀ ਬਣਿਆ ਜਾਂਦਾ ਜੇ ਪੱਥਰ ਘੜਿਆ ਹੋਵੇ, ਤੇ ਜੇ ਪੱਥਰ ਨਾ ਘੜਿਆ ਹੋਵੇ ਫਿਰ ਮਹਿਲਾਂ ਦਾ ਸ਼ਿੰਗਾਰ ਨਹੀਂ ਬਣਦਾ। ਗੁਰੂ ਦੇ ਦਰ ਤੇ ਤੂੰ ਤਾਂ ਪਰਵਾਨਿਆ ਜਾਂਦਾ, ਰੱਬ ਦੇ ਦਰ ਤੇ ਤਾਂ ਪਰਵਾਨਿਆ ਜਾਂਦਾ ਜੇ ਘੜਿਆ ਹੁੰਦਾ। ਤੂੰ ਘੜਿਆ ਕੋਈ ਨਹੀਂ ਗਿਆ, ਇਸ ਕਰਕੇ ਤੂੰ ਪ੍ਰਵਾਨ ਕੋਈ ਨਹੀਂ ਹੋਇਆ, ਤੂੰ ਪ੍ਰਵਾਨ ਨਹੀਂ ਹੋ। ਕਾਗਜ਼ ਬਹੁਤ ਨੇ, ਇਕੱਠੇ ਕਰਕੇ ਖਜ਼ਾਨਿਆਂ 'ਚ ਕੋਈ ਨਹੀਂ ਪਾਉਂਦਾ। ਕਾਗਜ਼ ਉਹ ਖਜ਼ਾਨਿਆਂ 'ਚ ਪੈਂਦਾ ਜਿਹਦੇ ਉੱਤੇ ਸੋਹਣੇ ਤਰੀਕੇ ਨਾਲ ਸਟੈਂਪ ਲੱਗੀ ਹੋਵੇ, ਮੋਹਰ ਲੱਗੀ ਹੋਵੇ, ਕਰੰਸੀ ਦੀ ਨਿਸ਼ਾਨੀ ਹੋਵੇ, ਫਿਰ ਉਹਨੂੰ ਫੜ ਫੜ ਕੇ ਬੰਦਾ ਖਜ਼ਾਨੇ 'ਚ ਪਾਉਂਦਾ ਫਿਰਦਾ। ਸਤਿਗੁਰੂ ਕਹਿੰਦੇ ਹੈ ਤੇ ਤੂੰ ਕਾਗਜ਼ ਹੀ ਹੈ, ਪਰ ਸੱਜਣਾ ਹੈ ਕਿਹੜਾ? ਉਹ ਕਾਗਜ਼ ਜਿਹਦੇ ਵਿੱਚ ਰੁਪਾ ਕੋਈ ਨਹੀਂ, ਜਿਹਦੇ ਵਿੱਚ ਰੁਪਾ ਕੋਈ ਨਹੀਂ। ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੈ ਸਭ ਕੋਏ। ਜੇ ਰੁਪਾ ਹੁੰਦਾ ਫਿਰ ਤੈਨੂੰ ਖਰਾ ਹਰ ਕੋਈ ਕਹਿੰਦਾ, ਪਰ ਤੇਰੇ ਕੋਲ ਰੁਪਾ ਹੀ ਹੈ ਨਹੀਂ, ਤੈਨੂੰ ਹੁਣ ਖਰਾ ਕਿਵੇਂ ਕਹਿ ਦਈਏ? ਰੁਪਾ ਚਾਂਦੀ ਦੀ ਉਹ ਧਾਰੀ ਜਿਹੜੀ ਵਿੱਚ ਹੁੰਦੀ, ਉਸ ਨੋਟ ਦੇ ਹੁੰਦੀ ਨਾ ਇੱਕ ਚਾਂਦੀ ਦੀ ਤਾਰ ਜਿਹੀ, ਉਸ ਰੂਪ 'ਚ ਕਹਿੰਦਾ ਜੇ ਉਹ ਹੁੰਦੀ ਫਿਰ ਤੂੰ ਖਰਾ ਸੀ, ਤੇ ਹੁਣ ਹੈ ਕੋਈ ਨਹੀਂ ਤੇ ਤੂੰ ਖੋਟਾ ਹੈ। ਫਿਰ ਖਰੇ ਖਜ਼ਾਨੇ ਪਾਈ ਹੈ, ਖੋਟੇ ਸੱਟੀ ਹੈ ਬਾਹਰ ਵਾਰ। ਤੂੰ ਕਿਵੇਂ ਗੱਲ ਨਾਲ ਲੱਗ ਜਾਂਦਾ ਅਕਾਲ ਦੇ? ਕਿਉਂਕਿ ਤੂੰ ਸਤਿਗੁਰ ਕਹਿ ਭੈ ਭਾਏ ਨਾ ਘੜਿਓ, ਉਹਦੇ ਭੈ ਵਿੱਚ ਘੜਿਆ ਨਹੀਂ ਗਿਆ, ਰਹਿ ਅੰਕ ਸਮਾਏ, ਇਸ ਕਰਕੇ ਉਹਦੇ ਗੱਲ ਨਾਲ ਲੱਗਣ ਤੋਂ ਰਹਿ ਗਿਆ। ਅਨਦਿਨ ਸਹਿਸਾ ਕਦੇ ਨਾ ਚੂਕੇ, ਮਾਲਕ ਕਹਿੰਦੇ ਹੁਣ ਤੇਰਾ ਦਿਨ ਰਾਤ ਸੰਸਾ ਸ਼ੱਕ ਭਰਮ ਕਦੇ ਨਹੀਂ ਮੁੱਕਦਾ, ਬਿਨ ਸ਼ਬਦ ਹੈ ਦੁੱਖ ਪਾਏ, ਤੇ ਸ਼ਬਦ ਤੋਂ ਬਿਨਾਂ ਤੂੰ ਦੁੱਖ ਪਾਉਂਦਾ ਹੈ।
1: ਕਾਮ ਕ੍ਰੋਧ ਲੋਭ ਅੰਤਰ ਸਬਲਾ, ਨਿਤ ਧੰਦਾ ਕਰਤ ਵਿਹਾਏ, ਚਰਨ ਕਰ ਦੇਖਤ ਸੁਣ ਥੱਕੇ, ਦੇ ਮੁਕੇ ਨੇੜੇ ਆਏ।
0: ਕਾਮ ਕ੍ਰੋਧ ਲੋਭ ਅੰਤਰ ਸਬਲਾ, ਸਬਲਾ ਬਲ ਸਹਿਤ, ਇਹ ਸਾਰੀ ਅੰਦਰ ਨੇ। ਨਿਤ ਧੰਦਾ ਕਰਤ ਵਿਹਾਏ, ਤੇ ਸਾਰਾ ਦਿਨ ਕਿੱਥੇ ਗੁਜ਼ਰਦਾ? ਦੁਨੀਆਂ ਦੇ ਧੰਦ ਪੇਟਦਿਆਂ। ਧੰਦਾ ਕਰਤ ਵਿਹਾਏ, ਨਿਤ ਨਿਤਾ ਪ੍ਰਤੀ, ਨਿਤਾ ਪ੍ਰਤੀ ਦੁਨੀਆਂ ਦੇ ਧੰਦੇ ਪੇਟਦਿਆਂ ਦਿਨ ਗੁਜ਼ਰਦਾ। ਅੰਦਰ ਕੀ ਹੈ? ਕਾਮ ਬਲ ਸਹਿਤ, ਕ੍ਰੋਧ ਤਾਕਤ ਸਹਿਤ, ਸਬਲਾ ਬਲ ਸਹਿਤ, ਤਾਕਤ ਸਮੇਤ, ਆਪਣੇ ਜ਼ੋਰ ਸਮੇਤ, ਮਤਲਬ ਅੰਦਰ ਵਿਕਾਰ ਨੇ ਜ਼ੋਰ ਸਮੇਤ, ਜਿਨ੍ਹਾਂ ਨੇ ਜ਼ੋਰ ਪਾਇਆ ਹੋਇਆ, ਤੇ ਸਤਿਗੁਰੂ ਕਹਿੰਦੇ ਉਹਨਾਂ ਦੇ ਜ਼ੋਰ ਕਰਕੇ ਨਾ ਨਿਤ ਨਿਤਾ ਪ੍ਰਤੀ ਧੰਦਾ ਕਰਤਵੇ ਹਾਏ, ਆਪਣਾ ਦਿਨ ਦੁਨਿਆਵੀ ਧੰਦੇ ਪਿੱਟਦਿਆਂ ਲੰਘਾਉਂਦਾ ਹੈ। ਸਾਰਾ ਦਿਨ ਕਿੱਥੇ ਗੁਜ਼ਰਦਾ ਜੀ? ਉੱਠਣ ਤੋਂ ਲੈ ਕੇ ਰਾਤ ਦੁਬਾਰਾ ਸੌਣ ਤੱਕ ਦੁਨੀਆਂ ਦੇ ਧੰਦਿਆਂ ਪਿੱਟਦਿਆਂ ਗੁਜ਼ਰਿਆ। ਬਹੁਤ ਟਾਵੇਂ ਹੋਣਗੇ ਉਹ ਮਨੁੱਖ ਜਿਹੜੇ ਦਿਨ ਦੀ ਸ਼ੁਰੂਆਤ ਵੀ ਅਕਾਲ ਦੇ ਚਿੰਤਨ ਤੋਂ ਤੇ ਦਿਨ ਦੀ ਸੰਪੂਰਨਤਾ ਵੀ ਅਕਾਲ ਦੇ ਚਿੰਤਨ ਤੇ ਕਰਦੇ, ਤੇ ਸਾਰਾ ਦਿਨ ਉਹਦਾ ਭੈ ਆਪਣੇ ਅੰਦਰ ਰੱਖਦੇ ਨੇ। ਬਹੁਤ ਥੋੜੇ ਹੋਣਗੇ, ਨਹੀਂ ਤੇ ਬਹੁਤਾਤ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਤੇ ਰਾਤ ਸੁੱਤਿਆਂ ਪਿਆ ਵੀ ਦੁਨੀਆਂ ਦੇ ਧੰਦੇ ਹੀ ਪਿੱਟੀ ਜਾਂਦਾ, ਧੰਦ ਪਿੱਟਦਿਆਂ ਲੰਘ ਜਾਂਦਾ ਸਾਰਾ ਜੀਵਨ। ਇੱਦਾਂ ਹੀ ਹੋ ਜਾਣਾ। ਅਗਾਂਹ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਚਰਨ ਕਰ ਦੇਖਤ ਸੁਣ ਥੱਕੇ, ਪੈਰ ਤੁਰਦਿਆਂ ਤੁਰਦਿਆਂ ਥੱਕ ਗਏ, ਹੱਥ ਕਾਰ ਵਿਹਾਰ ਕਰਦਿਆਂ ਕਰਦਿਆਂ ਦੁਨਿਆਵੀ ਕਰਮ ਕਰਦਿਆਂ ਕਰਦਿਆਂ ਥੱਕ ਗਏ, ਅੱਖਾਂ ਵੇਖਦਿਆਂ ਵੇਖਦਿਆਂ ਰਹਿ ਗਈਆਂ, ਕੰਨ ਸੁਣਦਿਆਂ ਸੁਣਦਿਆਂ ਰਹਿ ਗਏ, ਥੱਕ ਗਏ ਤੋਂ ਭਾਵ ਵੀ ਹੁਣ ਪੈਰਾਂ ਨੇ ਹੱਥਾਂ ਨੇ ਜਵਾਬ ਦੇਤਾ ਵੀ ਸਾਡੇ ਤੋਂ ਕੁਛ ਨਹੀਂ ਹੋਣਾ, ਸਾਡਾ ਬਲ ਮੁੱਕ ਗਿਆ। ਅੱਖਾਂ ਨੇ ਜਵਾਬ ਦੇਤਾ ਵੀ ਸਾਨੂੰ ਨਹੀਂ ਦੱਸਣਾ ਹੁਣ, ਸਾਡਾ ਬਲ ਮੁੱਕ ਗਿਆ। ਕੰਨਾਂ ਨੇ ਜਵਾਬ ਦੇਤਾ ਉਹ ਤੈਨੂੰ ਉੱਚਾ ਸੁਣਿਆ ਕਰੇਗਾ, ਸਾਨੂੰ ਸੁਣਨਾ ਬੰਦ ਹੋ ਗਿਆ, ਥੱਕ ਗਏ ਸਾਰੇ। ਸਾਹਿਬ ਕਹਿੰਦੇ ਦੇਹ ਮੁੱਕੇ ਨੇੜੇ ਆਏ, ਹੁਣ ਤੇ ਦਿਨ ਵੀ ਮੁੱਕ ਗਏ, ਹੁਣ ਤੇ ਮੌਤ ਨੇੜੇ ਆ ਗਈ। ਦੱਸਤਾ ਕਿੰਨਾ ਨੇ ਹੱਥਾਂ ਪੈਰਾਂ ਅੱਖਾਂ ਕੰਨਾਂ ਨੇ ਦੱਸਤਾ ਵੀ ਮੌਤ ਨੇੜੇ ਹੀ ਹੈ ਭਾਈ। ਜਿਵੇਂ ਜਿਵੇਂ ਮੌਤ ਨੇੜੇ ਆਈ ਜਾਂਦੀ ਹੈ, ਉਵੇਂ ਉਵੇਂ ਗੋਡੇ ਲੱਤਾਂ ਹੱਥ ਬਾਹਾਂ ਅੱਖਾਂ ਕੰਨ ਜਵਾਬ ਦੇ ਹੀ ਜਾਂਦੇ ਨਾ। ਕੰਨਾਂ ਤੋਂ ਉੱਚਾ ਸੁਣਨ ਲੱਗ ਜਾਂਦਾ ਹੈ, ਅੱਖਾਂ ਨੂੰ ਥੋੜ੍ਹਾ ਦਿਸਣ ਲੱਗ ਜਾਂਦਾ ਹੈ, ਪੈਰ ਤੁਰਨੋਂ ਗੋਡੇ ਤੁਰਨੋਂ ਜਵਾਬ ਦੇ ਜਾਂਦੇ ਨੇ, ਹੱਥ ਪੈਰ ਹੱਥ ਕੰਮ ਕਰਮ ਕਰਨੋਂ ਕੰਬੀ ਜਾਂਦੇ ਨੇ, ਚਰਨ ਸੀਸ ਕਰ ਕੰਪਣ ਲੱਗ ਗਏ, ਨੈਣੀ ਨੀਰ ਅਸਾਰ ਵਹੈ, ਜੇ ਬਾ ਬਚਨ ਸ਼ੁੱਧ ਨਹੀਂ ਨਿਕਸੈ ਤਬਰੇ ਧਰਮ ਕੀ ਆਸ ਕਰੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜਦੋਂ ਐਨ ਬਾਬਾ ਜੀ ਨੇ ਇੱਕ ਬਚਨ ਹੋਰ ਕੀਤਾ ਨਾ, ਇੰਦਰੀ ਕਾ ਬਲ ਥਾਕਾ, ਜਦੋਂ ਇੰਦਰੀਆਂ ਦਾ ਬਲ ਰਹਿ ਗਿਆ ਨਾ, ਫਿਰ ਕਹਿੰਦਾ ਵੀ ਹੁਣ ਆਪਾਂ ਧਰਮ ਕਮਾਵਾਂਗੇ ਭਾਈ, ਫਿਰ ਧਰਮ ਵਾਲੇ ਪਾਸੇ ਤੁਰਦਾ। ਹੁਣ ਮਨ ਥੋੜੀ, ਮਨ ਨੇ, ਮਨ ਅਜੇ ਵੀ ਨਹੀਂ ਜਵਾਬ ਦੇ ਰਿਹਾ ਜੀ। ਸਰੀਰਕ ਇੰਦਰੇ ਜਵਾਬ ਦੇ ਗਏ, ਮਨ ਨਹੀਂ ਜਵਾਬ ਦੇ ਰਿਹਾ। ਮਨ ਤੇ ਕਹਿੰਦਾ ਦੁਬਾਰਾ ਆਪਾਂ ਫਿਰ ਜਵਾਨ ਹੋ ਜਾਣਾ, ਮਨ ਤੇ ਕਹਿ ਰਿਹਾ ਕੀ ਹੋਇਆ ਜੇ ਅੱਖਾਂ ਨੂੰ ਘੱਟ ਦਿਸਣ ਲੱਗ ਗਿਆ ਆਪਾਂ ਦੁਬਾਰਾ ਦਿਸਣ ਲਾ ਦੇਣਾ, ਕੀ ਹੋਇਆ ਜੇ ਕੰਨਾਂ ਨੂੰ ਉੱਚਾ ਸੁਣਨ ਲੱਗ ਗਿਆ ਆਪਾਂ ਬਰੀਕ ਤੋਂ ਬਰੀਕ ਆਵਾਜ਼ ਘੱਟ ਤੋਂ ਘੱਟ ਆਵਾਜ਼ ਵੀ ਸੁਣਨ ਲਾ ਦੇਣੀ, ਕੀ ਹੋਇਆ ਜੇ ਗੋਡੇ ਜਵਾਬ ਦੇ ਗਏ ਆਪਾਂ ਦੁਬਾਰਾ ਲਵਾ ਲੈਣੇ ਨੇ। ਜਵਾਬ ਥੋੜੀ ਦੇਣ ਦਿੰਦਾ ਸਰੀਰ ਨੂੰ ਮਨ, ਕਿਉਂ ਅਜੇ ਮਨ ਦੀ ਲਾਲਸਾ ਨਹੀਂ ਮੁੱਕੀ, ਇੰਦਰੀਆਂ ਨੇ ਜਵਾਬ ਦੇਤਾ ਵੀ ਸਾਡੇ ਵੱਸੋਂ ਬਾਹਰ ਹੈ ਭਾਈ। ਹੁਣ ਮਨ ਕਹਿੰਦਾ ਅਜੇ ਤੇ ਉਮਰ ਹੀ ਕੁਛ ਨਹੀਂ ਹੋਈ, ਅਜੇ ਤੇ ਜ਼ਿੰਦਗੀ ਹੋਰ ਲੰਘਾਉਣੀ ਹੈ। ਦੇਹ ਨੇੜੇ, ਦਿਨ ਕਹਿੰਦੇ ਨੇੜੇ ਆ ਗਏ, ਮੌਤ ਨੇੜੇ ਆ ਗਈ, ਸਾਰੇ ਸਰੀਰਕ ਇੰਦਰੇ ਜਵਾਬ ਦੇ ਗਏ, ਪਰ ਮਨ ਅਜੇ ਵੀ ਨਹੀਂ ਸਮਝਿਆ।

0: ਜਾਣੀ ਵਿਣ ਕਰਮਾ ਕਿਆ ਪਾਏ।
1: ਸੱਚਾ ਨਾਮ ਨਾ ਲੱਗੋ ਮੀਠਾ, ਰੱਬ ਦਾ ਨਾਮ ਚੰਗਾ ਨਹੀਂ ਲੱਗਾ। ਜਿਤ ਨਾਮ ਨਵਨਿਧ ਪਾਏ, ਜਿਹਦੇ ਨਾਲ ਕਹਿੰਦੇ ਸਾਰੇ ਖਜ਼ਾਨੇ ਮਿਲਦੇ ਨੇ, ਉਹ ਚੰਗਾ ਕੋਈ ਨਹੀਂ ਲੱਗਾ। ਹੁਣ ਜੀਵਤ ਮਰੈ, ਮਰੈ ਫੁਨ ਜੀਵੈ, ਕਹਿੰਦੇ ਹੁਣ ਜੀ ਜਿਉਂਦਾ, ਮਰਦਾ, ਮਰਦਾ ਫਿਰ ਜਿਉਂਦਾ, ਤਾਂ ਮੋਖ ਅੰਤਰ ਪਾਏ। ਕਹਿੰਦੇ ਫਿਰ ਮੁੜ ਕੇ ਕਿਤੇ ਜਾ ਕੇ ਨਾ, ਜੇ ਕਿਤੇ ਜੀਵ ਮੁਕਤੀ ਪਾ ਲਵੇ, ਕਿਹਦੇ ਨਾਲ, ਰੱਬ ਦੇ ਨਾਮ ਨਾਲ ਜੁੜ ਜੇ, ਫਿਰ ਇਹਨੂੰ ਮੁਕਤੀ ਮਿਲ ਜੇ। ਧੁਰ ਕਰਮ ਨਾ ਪਾਇਓ ਪ੍ਰਾਣੀ, ਕਹਿੰਦੇ ਇਸ ਪ੍ਰਾਣੀ ਨੇ ਬਖਸ਼ਿਸ਼ ਹਾਸਲ ਨਹੀਂ ਕੀਤੀ। ਬਿਨ ਕਰਮਾਂ ਕਿਆ ਪਾਏ, ਬਖਸ਼ਿਸ਼ ਤੋਂ ਬਿਨਾਂ ਇਹ ਕੀ ਹਾਸਲ ਕਰ ਸਕਦਾ।

0: ਫਿਰ ਜੀ ਗੁਰ ਕਾ ਸ਼ਬਦ ਸੰਭਾਲ, ਤੂੰ ਮੂੜੇ ਉਹ ਮੂਰਖਾ, ਗੁਰੂ ਦੇ ਸ਼ਬਦ ਦੀ ਸੰਭਾਲ ਕਰ। ਗਤ ਮਿਤ ਸ਼ਬਦ ਦੇ ਪਾਏ, ਕਿਉਂਕਿ ਗਤ ਔਰ ਮਿਤ ਸ਼ਬਦ ਦੇ ਨਾਲ ਮਿਲਦੀ ਹੈ ਮੁਕਤੀ ਤੇ ਉੱਚੀ ਅਵਸਥਾ, ਸ਼ਬਦ ਰਾਹੀਂ ਮਿਲਦੀ ਹੈ। ਇਹਨੂੰ ਇਉਂ ਕਹਿ ਲਈਏ, ਸੋਹਣੀ ਜੀਵਨ ਜਾਚ ਤੇ ਚੰਗੀ ਘਾੜਤ ਗੁਰੂ ਸ਼ਬਦ ਨਾਲ ਮਿਲਦੀ ਹੈ। ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ, ਜੇ ਆਪਣੀ ਹਉ ਮੈਂ ਛੱਡੇਗਾ ਤੇ ਫਿਰ ਗੁਰੂ ਨਾਲ ਮਿਲਾਪ ਹੋਵੇਗਾ।
1: ਪੌੜੀ ਜਿਸ ਦੇ ਚਿੱਤ ਵਸਿਆ ਮੇਰਾ ਸਵਾਮੀ, ਤਿਸ ਨੂੰ ਕਿਉਂ ਅੰਦੇਸ਼ਾ ਕਿਸੇ ਗੱਲੇ ਦਾ ਲੋੜੀਐ। ਹਰ

ਫਿਰ ਜੀ ਪੌੜੀ ਰੂਪ ਚ ਆ ਕੇ ਜਿਸ ਦੇ ਚਿੱਤ ਵਸਿਆ ਮੇਰਾ ਸੁਆਮੀ, ਜਿਸ ਦੇ ਚਿੱਤ ਵਿੱਚ ਮੇਰੇ ਮਾਲਕ ਦਾ ਵਾਸਾ ਹੈ, ਤਿਸ ਨੌ ਕਿਉਂ ਅੰਦੇਸਾ ਕਿਸੇ ਗੱਲੇ ਦਾ ਲੋੜੀ ਹੈ। ਫਿਰ ਉਹਨੂੰ ਕਿਹੜੀ ਗੱਲ ਦਾ ਝੋਰਾ, ਜਿਵੇਂ ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਜਿਹੜੇ ਮਨ ਵਿੱਚ ਹਰੀ ਪਰਮੇਸ਼ਵਰ ਵੱਸ ਗਿਆ, ਉੱਥੇ ਫਿਰ ਕੋਈ ਸੰਸਾ, ਕੋਈ ਭਰਮ, ਕੋਈ ਅੰਦੇਸਾ ਨਹੀਂ, ਕੋਈ ਝੋਰਾ ਨਹੀਂ। ਫਿਰ ਹਰ ਸੁੱਖ ਦਾਤਾ ਕਹਿੰਦੇ, ਅਕਾਲ ਪੁਰਖ ਸੁੱਖਾਂ ਦਾ ਦਾਤਾ, ਸਭਨਾਂ ਗੱਲਾਂ ਕਾ, ਸਾਰਿਆਂ ਦਾ, ਸਾਰੀਆਂ ਕਰਮ, ਸਾਰੀ ਸਾਰੀਆਂ ਗੱਲਾਂ ਦਾ ਸਮਰੱਥ ਕਹਿ ਲਓ। ਤਿਸ ਨੂੰ ਧਿਆਏ ਦਿਆ, ਫਿਰ ਕਹਿੰਦੇ ਉਹਦੀ ਬੰਦਗੀ ਤੋਂ, ਕੇਵ ਨਿਮਖ ਘੜੀ ਮੋਹ ਮੋੜੀ, ਕਹਿੰਦੇ ਫਿਰ ਮੈਂ ਉਹਦੀ ਬੰਦਗੀ ਤੋਂ ਕਿਉਂ ਘੜੀ ਮਾਤਰ ਸਮੇਂ ਲਈ ਵੀ ਮੂੰਹ ਕਿਉਂ ਮੋੜਾਂ, ਜਦੋਂ ਸਾਰੀਆਂ ਗੱਲਾਂ ਦਾ ਸੁੱਖਾਂ ਦਾ ਦਾਤਾ ਹੀ ਉਹ ਹੈ, ਫਿਰ ਮੈਂ ਦਿਨ ਰਾਤ ਉਹਦੀ ਬੰਦਗੀ 'ਚ ਜੁੜਾਂ, ਮੈਂ ਉਹਦੀ ਬੰਦਗੀ ਤੋਂ ਇੱਕ ਖਿੰਨ ਮਾਤਰ ਸਮੇਂ ਲਈ ਵੀ ਆਪਣੇ ਆਪ ਨੂੰ

ਫਿਰ ਜੀ ਸੰਪੂਰਨਤਾ ਕੀਤੀ ਪੌੜੀ ਦੀ। ਕਹਿੰਦੇ ਜਿਨ ਹਰ ਧਿਆਇਆ, ਜਿਹਨੇ ਬੰਦਗੀ ਕੀਤੀ, ਤਿਸ ਨੌ ਸਰਬ ਕਲਿਆਣ ਹੋਏ, ਉਹ ਫਿਰ ਆਪਣਾ ਭਲਾ ਕਰ ਲੈਂਦਾ ਨਾ। ਨਿਤ ਸੰਤ ਜਨਾ ਕੀ ਸੰਗਤ, ਨਿਤਾ ਪ੍ਰਤੀ ਰੱਬੀ ਪਿਆਰਿਆਂ ਦੀ ਸੰਗਤ, ਜਾਏ ਬਹੀ ਹੈ ਉਹ ਜਾ ਕੇ ਬਹਿੰਦਾ, ਮੋਹ ਜੋੜੀ ਹੈ ਮਤਲਬ ਉਹਨਾਂ ਦੇ ਕੋਲ ਜਾ ਕੇ ਬੈਠਦਾ, ਉਹਨਾਂ ਦੀ ਸੰਗਤ ਵਿੱਚ ਬੈਠਦਾ, ਉਹਨਾਂ ਦੀ ਸੰਗਤ ਵਿੱਚ ਬੈਠ ਕੇ ਫਿਰ ਰੱਬ ਦੀ ਬੰਦਗੀ ਕਰਦਾ। ਫਿਰ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਉਹਦੇ ਫਿਰ ਸਾਰੇ ਦੁੱਖ ਰੋਗ ਭੁੱਖ ਸਭ ਗਏ, ਖਤਮ ਹੋ ਗਏ। ਸਭ ਜਨ ਕੇ ਬੰਧਨ ਤੋੜੀ ਹੈ, ਫਿਰ ਰੱਬ ਦੀ ਬੰਦਗੀ ਕੀ ਕਰਦੀ ਹੈ, ਸਾਰੇ ਬੰਧਨਾਂ ਤੋਂ ਆਜ਼ਾਦੀ ਦੇ ਦਿੰਦੀ ਹੈ। ਹਰ ਕਿਰਪਾ ਤੇ ਹੋਵਾ ਹਰ ਭਗਤ, ਇਸ ਤੇ ਤੁਸੀਂ ਦਰਸ਼ਨ ਕਰੋਗੇ ਜਦੋਂ ਸ਼ਬਦ ਦੇ। ਹਰ ਭਗਤ, ਹਰ ਭਗਤ ਦੋ ਵਾਰੀ ਇਕੱਠਾ ਜਦੋਂ ਦਰਸ਼ਨ ਕਰੋਗੇ, ਤੇ ਪਹਿਲਾਂ ਜਿਹੜਾ ਹਰ ਭਗਤ ਹੈ ਤੱਤੇ ਨੂੰ ਔਂਕੜ ਹੈ, ਇੱਥੇ ਵਿਸ਼ਰਾਮ ਆਏ। ਹਰ ਭਗਤ ਇਕੱਠਾ ਨਹੀਂ ਹੈ। ਹਰ ਕਿਰਪਾ ਤੇ ਹੋਵਾ ਹਰ ਭਗਤ, ਰੱਬ ਦੀ ਕਿਰਪਾ ਨਾਲ ਰੱਬ ਦਾ ਭਗਤ ਬਣਿਆ। ਫਿਰ ਹਰ ਭਗਤ ਜਨਾ ਕਹਿ ਮੋਹ ਡਿੱਠੈ, ਜਿਹੜਾ ਰੱਬ ਦਾ ਭਗਤ ਬਣ ਗਿਆ ਉਹਨਾਂ ਦਾ ਮੂੰਹ ਡਿੱਠਿਆ। ਹਰ ਭਗਤ ਜਨਾ ਕਹਿ ਮੂੰਹ ਡਿੱਠੈ ਮਤਲਬ ਦਰਸ਼ਨ ਕੀਤਿਆਂ ਜਗਤ ਤਰਿਆ ਸਭ ਲੋੜੀ ਹੈ। ਕਹਿੰਦੇ ਫਿਰ ਸਾਰਾ ਜਗਤ ਤਰ ਜਾਂਦਾ ਹੈ, ਜਿਵੇਂ ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਾਉ ਸਦਾ ਨਮਸਕਾਰ। ਉਸ ਪਿਆਰੇ ਸੇਵਕ ਦੇ ਚਰਨਾਂ 'ਚ ਸਦਾ ਹੀ ਨਮਸਕਾਰ ਹੈ ਜਿਹੜਾ ਧੰਤਾ ਯੋਗ ਹੈ, ਧੰਤਾ ਯੋਗ ਹੈ ਜਿਹੜਾ ਸੰਸਾਰ 'ਤੇ ਆਇਆ ਸੰਸਾਰ ਦੇ ਉਧਾਰ ਵਾਸਤੇ। ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਔਰ ਗੁਰੂ ਰਾਮਦਾਸ ਸਾਹਿਬ ਜੀ ਅੱਜ ਸਾਨੂੰ ਮਤ ਦੇ ਰਹੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਮਲਕ ਪਾਤਸ਼ਾਹ ਅੱਗੇ ਅਰਦਾਸ ਨੇਤਾ ਪ੍ਰਤੀ ਕਰਿਆ ਕਰੋ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਸਾਡੇ ਮਨਾਂ ਦਾ ਚਾਹ ਬਣ ਜਾਏ ਉਹਦੀ ਪ੍ਰੇਮਾ ਭਗਤੀ ਵਿੱਚ ਜੁੜ ਕੇ ਰਹਿਣਾ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।

0: ਭਗਤ ਹਰ ਭਗਤ ਜਨਾ ਕੈ ਮੋਹ ਡਿਠੈ ਜਗਤ ਤਰਿਆ ਸਭ ਲੋੜੀਐ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇ ਧੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋਰਨਾਲੇ, ਰਣਾਲੋ ਤੂੰ ਮਨ ਮੇਰੇ ਦੂ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਦਾ ਤੇਰੇ ਸਭ ਕੁਛੈ, ਜਿਸ ਦੇ ਸੋ ਪਾਵੇ ਸਦਾ ਸੁਖਸਾਲਾ, ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਗਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬੇਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ, ਪੰਜ ਦੂਤ ਦਵਸ ਕੀਤੇ ਕਾਲ ਕੁੰਟਕ ਮਾਰਿਆ,

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਘਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਧੰਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਆਰਿਆ ਸਿੱਖੀ ਕੇਸਾਂ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ। ਖਾਲਸਾ ਜੀ ਸਾਹਿਬ ਦਾ ਤਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੀ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਈ ਅਕਾਲ ਕੀ ਤਵੈ ਚਲਾਇਓ ਸਭ ਸਿਖਨ।

ਸਤਨਾਮ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ।

ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਤੂੰ ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਗ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੋਂ

ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋ।

ਸਰਦਾ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵੱਧ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ

ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨ।

जिस प्यारे स्यों ने हो तिस आगे मर चलिए।

ਸੁਣੋ ਬੇਨਤੀ।

दर्शन परसिया

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤਦਵਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾ ਹੀ ਠੱਕ ਰਹਾਈਆ ਆਖਣ ਵਾਲਾ ਕਿਹਾ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਹਾ ਚਾਰਾ ਨਾਨਕ ਸੱਚ ਸਵਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੈ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡਦੇਰੀ ਦਾਤ ਜੈਨਾ ਦੇਨਾ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਇਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰਬਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰੰਸ ਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੀ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵੇਹੇ ਉਦਮ ਜਾ ਆਹਰ ਹਰ ਜੀਉ ਪ੍ਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾ ਕਰ ਰਿਜ਼ਕ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁੱਤ ਬੈਂਤਾ ਕੋਈ ਨਾ ਕਿਸ ਕੀ ਧਰਿਆ ਸਿਰ ਸੇ ਰਿਜਕ ਸਮਾਹੀ ਠਾਕੁਰ
काहे मन पौ करया। ऊड़े ऊड़ आवै सै कौंसा, तिस पाछे वचरे छरिया। तिन कवण खलावै कवण चुगावै, मने में ही सिमरन करया। सब निदान दस अष्ट सदा, ठाकुर कर

ਪਾਈ ਦੁਸ਼ਟ ਦੋਖ ਦੇ ਲੇਹੋ ਬਚਾਈ। ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪ੍ਰਾਣ ਕੁਰਾਨ ਅਨੇਕ ਕਹੇ ਮਤ ਇੱਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭਾਏ ਬਹੁ ਭੇਦ ਗਹੇ ਹਮ ਇੱਕ ਨਾ ਜਾਨਿਓ।

ਸਚਨਾਮ ਮੇਰਾ ਧਰੋ ਵਾਜੇ ਪੰਸ਼ਵ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅੰਨ ਹੱਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੂਣੀ ਕਹ ਤੇ ਪਵਿੱਤ ਸਤਿਗੁਰ ਰਹਾ ਭਰ ਉਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅੰਨ ਹੱਦ ਤੂਰੇ।

ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸੇ ਆਧਾਰੋ। ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿੱਤ ਨਿੱਤ ਰੱਖ ਉਰ ਤਾਰੋ। ਤਮ ਸੰਸਾਰ ਚਰਨ ਲਗ ਤਰੀਐ,

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਉਚੇ ਤੇ ਸਗਲ ਸਮਗਰੀ ਤੁਮਰੈ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ, ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਸੇਤੀ ਪਤ ਰਹੇ। ਸੁਣ ਸਾਜਨ ਪ੍ਰੇਮ ਸੰਦੇਸਰਾ, ਅੱਖੀ ਤਾ ਲਗਨ ਗੁਰ ਤੁੱਠੇ ਸੱਜਣ ਮੇਲਿਆ, ਜਨ ਨਾਨਕ ਸੁਖ ਸਵਨ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦਧੂਰ, ਨਾਨਕ ਸ਼ਰਨ ਤੋਹਾਰੀਆ ਦੇਖੋ ਸਦਾ ਹਜ਼ੂਰ। ਹੋਂ ਟੁੰਡੀ ਸੱਜਣਾ ਸੱਜਣ ਮਿੰਡੇ ਨਾ, ਜਨ ਨਾਨਕ ਅਲਖ ਨਾ ਲਖੀਏ ਗੁਰਮੁਖ ਦੇ ਦਿਖਾਲ। ਸੁਖ ਹੋ ਟਲ ਗੁਰ ਸੇਵੀਐ ਆਹਿਨ ਸੈ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ।

0: کی فتح.
1: What?

0: ਵਾਹਿਗੁਰੂ
1: ਵਾਹਿਗੁਰੂ ਸਤਨਾਮ।

ਅੱਛਾ ਨਾ ਹੋਏ। ਤਨ ਤੇ ਅਸੀਂ ਧੋ ਲਿਆ, ਇਸ਼ਨਾਨ ਕਰਾ ਲਿਆ, ਪਰ ਮਨ ਮਨ ਤੇ ਉਵੇਂ ਦਾ ਉਵੇਂ ਹੀ ਹੈ। ਮਨ ਦਾ ਇਸ਼ਨਾਨ ਵੀ ਜ਼ਰੂਰੀ ਹੈ। ਜਿਸ ਸਰੀਰ ਦਾ ਇਹ ਤਨ ਦਾ ਇਸ਼ਨਾਨ ਜ਼ਰੂਰੀ ਹੈ ਅਤੇ ਇਹਦੇ ਨਾਲ ਨਾਲ ਮਨ ਦਾ ਇਸ਼ਨਾਨ ਵੀ ਜ਼ਰੂਰੀ ਹੈ। ਹੁਣ ਤਨ ਦਾ ਇਸ਼ਨਾਨ ਤਾਂ ਪਾਣੀ ਦੇ ਨਾਲ ਹੈ, ਮਨ ਦਾ ਇਸ਼ਨਾਨ ਗੁਰਬਾਣੀ ਦੇ ਨਾਲ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਅਗਲੇ ਪ੍ਰਸੰਗ ਦੇ ਵਿੱਚ ਕਵੀ ਜੀ ਜੋ ਜ਼ਿਕਰ ਕਰਦੇ ਨੇ ਬੜੇ ਪਿਆਰ ਸਤਿਕਾਰ ਨਾਲ।

ਕਵੀ ਸੰਤੋਖ ਸਿੰਘ ਜੀ ਗੁਰੂ ਮਹਾਰਾਜ ਦਾ ਇਤਿਹਾਸ ਦੱਸਦੇ ਹਨ ਕਿ ਇੱਕ ਦਿਨ ਸਤਿਗੁਰੂ ਮਹਾਰਾਜ ਜੀ ਸਿੱਖ ਸੰਗਤਾਂ ਦੇ ਵਿਚਕਾਰ ਸੁਭਾਈ ਮਾਨ ਨੇ, ਰੋਜ਼ ਹੀ ਦੀਵਾਨ ਨੂੰ ਸੱਜਦੇ ਆ, ਰੋਜ਼ਾਨਾ ਹੀ ਸੰਗਤਾਂ ਆਉਂਦੀਆਂ ਨੇ। ਇੱਕ ਦਿਨ ਸਤਿਗੁਰੂ ਮਹਾਰਾਜ ਜਦੋਂ ਸੰਗਤ ਵਿੱਚ ਸੁਭਾਈ ਮਾਨ

0: ਇੱਕ ਗੁਰੂ ਕੇ ਪਿਆਰੇ ਨੇ ਉੱਠ ਕੇ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਹੈ।
1: ਸੱਚੇ ਪਾਤਸ਼ਾਹ ਗੁਰਪੁਰੇ,
0: ਇਹ ਸੱਚੇ ਪਾਤਸ਼ਾਹ ਸਮਰੱਥ ਗੁਰਦੇਵ ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ,
1: ਆਨ ਪ੍ਰਿਓ ਮੈਂ ਸ਼ਰਨ ਹਜੂਰੇ,
0: ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ। ਆਪ ਜੀ ਦੀ ਹਜ਼ੂਰੀ ਵਿੱਚ, ਆਪ ਜੀ ਦੇ ਚਰਨਾਂ ਦੇ ਵਿੱਚ ਆਇਆ ਹਾਂ। ਸਤਿਗੁਰ ਆਇਓ ਸ਼ਰਨ ਤੁਹਾਰੀ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ।
1: ਦੁਖੀ ਸੰਸਾਰ ਦਿਸਾ ਤੇ ਹੋਵਾਂ,
0: ਸੰਸਾਰ ਵਾਲਾ ਪੱਖ ਦੇਖ ਕੇ ਮੈਂ ਬੜਾ ਦੁਖੀ ਹੁੰਦਾ। ਬੜੇ ਧਿਆਨ ਨਾਲ ਸੁਣਿਓ, ਜਦੋਂ ਮੈਂ ਸੰਸਾਰ ਵੱਲ ਦੇਖਦਾ ਤੇ ਮੈਂ ਬੜਾ ਦੁਖੀ ਹੁੰਦਾ, ਮਨ ਮੇਰਾ ਜਿਹੜਾ ਹੈ ਉਹ ਬੜਾ ਪਰੇਸ਼ਾਨ ਹੁੰਦਾ ਹੈ।
1: ਰਹਿਓ ਵਿਚਾਰ ਨਹੀਂ ਸੁਖ ਜੋਵਾ,
0: ਮੈਂ ਬੜੀ ਵਿਚਾਰ ਕਰਕੇ ਦੇਖੀ ਹੈ ਪਰ ਮਨ ਨੂੰ ਸੁੱਖ ਨਹੀਂ ਮਿਲਦਾ, ਕਿਉਂਕਿ ਦੁਨੀਆਂ ਦੀ ਹਾਲਤ ਹੀ ਇੱਦਾਂ ਦੀ ਹੋ ਗਈ ਹੈ। ਅੱਜ ਵੀ ਆਪਾਂ ਜਦੋਂ ਸੰਸਾਰ ਵਾਲੇ ਪਾਸੇ ਦੇਖਦੇ ਹਾਂ ਤੇ ਚੰਗਾ ਭਲਾ ਇਨਸਾਨ ਵੀ ਪਰੇਸ਼ਾਨ ਹੋ ਜਾਂਦਾ ਜੋ ਮਾਹੌਲ ਚਾਰੇ ਪਾਸੇ ਬਣਿਆ ਹੋਇਆ। ਇਸ ਵਿਗੜਦੇ ਹੋਏ ਮਾਹੌਲ ਦੇ ਵਿੱਚ ਕਸੂਰਵਾਰ ਕੌਣ ਹੈ? ਇਨਸਾਨ। ਅਸੀਂ ਪਸ਼ੂ ਨੂੰ ਨਹੀਂ ਕਹਿ ਸਕਦੇ, ਜਾਨਵਰ ਨੂੰ ਨਹੀਂ ਕਹਿ ਸਕਦੇ, ਪੰਛੀਆਂ ਨੂੰ ਨਹੀਂ ਕਹਿ ਸਕਦੇ। ਇਹ ਵਿਗੜਦੇ ਹੋਏ ਮਾਹੌਲ ਦਾ ਕਸੂਰਵਾਰ ਇਨਸਾਨ ਹੈ, ਕਿਉਂਕਿ ਦੁਨੀਆਂ ਦੀ ਹਾਲਤ ਐਸੀ ਹੋ ਗਈ, ਫਿਦਰਤ ਐਸੀ ਹੋ ਗਈ, ਇਨਸਾਨਾਂ ਦੀ ਸੋਚ ਐਸੀ ਹੋ ਗਈ। ਤੇ ਮਹਾਰਾਜ ਨੇ ਤਾਂ ਕਿਹਾ ਸੀ, ਨਾਨਕ ਦੁਨੀਆਂ ਕੈਸੀ ਹੋਈ, ਇਹ ਕਿੱਦਾਂ ਦੀ ਹੋ ਗਈ ਦੁਨੀਆਂ। ਜਿਨ੍ਹਾਂ ਦੇ ਵਿੱਚ ਆਪਸੀ ਪਿਆਰ ਮੁਹੱਬਤ ਰਿਹਾ ਹੀ ਨਹੀਂ, ਮਿਲਵਰਤਨ ਰਿਹਾ ਹੀ ਨਹੀਂ, ਇੱਕ ਦੂਸਰੇ ਦੇ ਪ੍ਰਤੀ ਈਰਖਾ ਹੈ, ਨਫ਼ਰਤ ਹੈ ਚਾਰੇ ਪਾਸੇ। ਜਦੋਂ ਨਜ਼ਰ ਅਸੀਂ ਮਾਰਦੇ ਹਾਂ ਤੇ ਚੰਗਾ ਭਲਾ ਇਨਸਾਨ ਵੀ ਪਰੇਸ਼ਾਨ ਹੋ ਜਾਂਦਾ ਹੈ ਦੁਨੀਆਂ ਦੇ ਹਾਲਾਤ ਵੇਖ ਕੇ। ਮਹਾਰਾਜ ਜੀ, ਜਦੋਂ ਮੈਂ ਦੁਨੀਆਂ ਵਾਲਾ ਪਾਸਾ ਦੇਖਦਾ ਬੜਾ ਪਰੇਸ਼ਾਨ ਹੁੰਦਾ, ਦੁਖੀ ਹੁੰਦਾ, ਬੜੀ ਵਿਚਾਰ ਮੈਂ ਜਿਹੜੀ ਆ ਉਹ ਕਰਦਾ ਤੇ ਮੈਨੂੰ ਇੱਕੋ ਹੀ ਉੱਥੇ ਰਸਤਾ ਦਿਸਦਾ ਕਿ ਸੁੱਖ ਸੰਸਾਰ ਵਾਲੇ ਪਾਸੇ ਅਗਰ ਮੈਂ ਦੇਖਾਂ ਤੇ ਸੁੱਖ ਕਿਤੇ ਵੀ ਨਹੀਂ ਹੈ।
1: ਦੇਹੋ ਕਲਿਆਣ ਕਿਰਪਾ ਕੋ ਠਾਨੋ,
0: ਇਸ ਲਈ ਤੁਹਾਡੀ ਸ਼ਰਨ ਦੇ ਵਿੱਚ ਆਇਆ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਮੈਨੂੰ ਇੱਕੋ ਹੀ ਦਰ ਤੁਹਾਡਾ ਦਿਸਿਆ, ਜਿੱਥੇ ਮੈਨੂੰ ਸੁੱਖ ਵੀ ਮਿਲੇਗਾ, ਜਿੱਥੇ ਮੇਰੇ ਮਨ ਦੀਆਂ ਪਰੇਸ਼ਾਨੀਆਂ ਵੀ ਦੂਰ ਹੋਣਗੀਆਂ,

0: ਹੇ ਵਾਹਿਗੁਰੂ ਜੀ, ਮੈਨੂੰ ਉੱਤਮ ਸੁੱਖ ਦੀ ਪ੍ਰਾਪਤੀ ਜਿਹੜੀ ਆ ਉਹ ਹੋਵੇਗੀ। ਮਿਲੇ ਸੁੱਖ ਨਾਮ ਹਰ ਸ਼ੋਭਾ ਚਿੰਤਾ ਲਾਹੇ, ਮੇਰੀ ਚਿੰਤਾ ਵੀ ਦੂਰ ਹੋ ਜਾਏਗੀ। ਇਸ ਲਈ ਆਪ ਜੀ ਮੇਰੇ ਉੱਪਰ ਕਿਰਪਾ ਕਰੋ ਜੀ।
1: ਜਨਮ ਮਰਨ ਦੁੱਖ ਅਰ ਅਗ ਹਨ।
0: ਸਭ ਤੋਂ ਵੱਡਾ ਦੁੱਖ, ਮੈਨੂੰ ਇੱਕ ਗੱਲ ਦੀ ਸਮਝ ਆ ਗਈ ਕਿ ਸਭ ਤੋਂ ਵੱਡਾ ਦੁੱਖ ਹੈ ਜਨਮ ਤੇ ਮਰਨ ਦਾ। ਦੁੱਖ ਤੇ ਬਹੁਤ ਨੇ, ਕਈ ਤਰ੍ਹਾਂ ਦੇ ਨੇ, ਕਈ ਪ੍ਰਕਾਰ ਦੇ ਦੁੱਖ ਨੇ, ਪਰ ਸਭ ਤੋਂ ਵੱਡਾ ਦੁੱਖ ਹੈ ਜਨਮ ਔਰ ਮਰਨ ਦਾ। ਔਰ ਇਹ ਦੁੱਖ ਜਨਮ ਮਰਨ ਦਾ ਕਿਉਂ ਹੈ? ਕਿਉਂਕਿ ਅੱਗ, ਘੱਗਾ, ਪਾਪ, ਇਹ ਜਿਹੜਾ ਪਾਪ ਹੈ ਨਾ, ਇਹ ਪਾਪ ਹੀ ਦੁੱਖ ਦਾ ਕਾਰਨ ਹੈ। ਜਦੋਂ ਪਾਪ ਅੰਦਰੋਂ ਮਿਟ ਜਾਏਗਾ, ਖਤਮ ਹੋ ਜਾਏਗਾ। ਪਾਪ ਕਦੋਂ ਹੈ? ਜਦੋਂ ਬੁਰਿਆਈਆਂ ਨੇ। ਬੁਰਿਆਈਆਂ ਕਦੋਂ ਹੈ? ਜਦੋਂ ਅਵਗਣ ਨੇ। ਪਾਪ ਕੌਣ ਕਰਾਉਂਦਾ ਸਾਡੇ ਤੋਂ? ਅੰਦਰ ਦੀਆਂ ਬੁਰਿਆਈਆਂ। ਬੁਰਿਆਈਆਂ ਕਿੱਥੋਂ ਆਈਆਂ ਨੇ? ਕਾਮ, ਕ੍ਰੋਧ, ਲੋਮੋ, ਅਹੰਕਾਰ ਦੇ ਵਿੱਚੋਂ। ਇਸ ਵਾਸਤੇ ਵਾਹਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਤੁਸੀਂ ਕਿਰਪਾ ਕਰੋ ਮੇਰਾ ਅੰਦਰ ਦਾ ਪਾਪ ਵੀ ਮਿਟ ਜਾਏ ਔਰ ਜਨਮ ਮਰਨ ਦਾ ਦੁੱਖ ਵੀ ਮਿਟ ਜਾਵੇ ਜੀ।
1: ਪੜਿਓ ਨਹੀਂ ਮੈਂ ਵਿਦਿਆ ਕੋਈ,
0: ਪਰ ਮੈਂ ਕੋਈ ਵਿਦਿਆ ਨਹੀਂ ਲਈ ਹੈ, ਮੈਨੂੰ ਇੱਕ ਅੱਖਰ ਵੀ ਪੜ੍ਹਨਾ ਨਹੀਂ ਆਉਂਦਾ। ਤੁਸੀਂ ਕਹਿ ਰਹੇ ਹੋ ਕਿ ਗੁਰਬਾਣੀ ਨੂੰ ਪੜ੍ਹੋ, ਸੁਣੋ, ਵਿਚਾਰੋ, ਪਰ ਮੈਂ ਕਿੱਦਾਂ ਗੁਰਬਾਣੀ ਪੜ੍ਹਾਂ? ਕਿਉਂਕਿ ਮੈਨੂੰ ਇੱਕ ਅੱਖਰ ਵੀ ਜਿਹੜਾ ਉਹ ਪੜ੍ਹਨਾ ਨਹੀਂ ਆਉਂਦਾ ਹੈ।
1: ਵਰਣ ਗੁਰਮੁਖੀ ਲਖੇ ਨਾ ਸੋਈ।
0: ਉਹਰੇ ਗੁਰਮੁਖੀ ਅੱਖਰ ਤੇ ਮੈਨੂੰ ਵੈਸੇ ਹੀ ਨਹੀਂ ਆਉਂਦੇ। ਗੁਰਮੁਖੀ ਅੱਖਰ ਜਿਹੜੇ ਆ, ਇਹ ਮੈਨੂੰ ਵੈਸੇ ਹੀ ਪੜ੍ਹਨੇ ਨਹੀਂ ਆਉਂਦੇ ਹਨ।
1: ਗੁਰੂ ਕਹਿਓ ਤੂੰ ਧੰਨ ਮਹਾਨਾ।
0: ਸਾਹਿਬ ਜੀ ਨੇ ਜਦੋਂ ਇਹ ਬੋਲ ਸੁਣੇ ਨਾ, ਉਹਨੇ ਕੋਈ ਮਾਣ ਨਹੀਂ ਕੀਤਾ ਕਿ ਮੈਂ ਬਹੁਤ ਪੜ੍ਹਿਆ ਲਿਖਿਆ। ਇਹ ਵੀ ਆਪ ਸਾਰੇ ਜਾਣਦੇ ਹੋ ਕਿ ਕਿਸੇ ਨੇ ਕੋਈ ਡਿਗਰੀ ਵੀ ਲਈ ਹੋਵੇ, BA MA ਦੀ ਪੜ੍ਹਾਈ ਕੀਤੀ ਹੋਵੇ ਨਾ, ਤੇ ਉਹ ਵੀ ਗੁਰਬਾਣੀ ਦਾ ਸ਼ੁੱਧ ਉਚਾਰਨ ਨਹੀਂ ਕਰ ਸਕਦਾ। ਉਹਦੇ ਲਈ ਗੁਰਬਾਣੀ ਬਕਾਇਦਾ ਸੰਥਿਆ ਜਿਹੜੀ ਆ ਉਹ ਗੁਰਬਾਣੀ ਦੀ ਇਸੇ ਲਈ ਕੀਤੀ ਜਾਂਦੀ ਹੈ ਕਿ ਸਾਨੂੰ ਉਹਦੇ ਲੱਗ ਮਾਤਰ ਦਾ ਜਿਹੜਾ ਉਹ ਪਤਾ ਲੱਗ ਜਾਏ। ਹੁਣ ਤੁਸੀਂ MA ਪੜ੍ਹੇ, BA ਪੜ੍ਹੇ ਹੋਏ ਜਿਹੜੇ ਆ, ਉਹਨਾਂ ਨੂੰ ਕਹੋ ਵੀ ਗੁਰਬਾਣੀ ਦਾ ਸ਼ੁੱਧ ਉਚਾਰਨ ਕਰੋ, ਉਹ ਨਹੀਂ ਕਰ ਸਕਣਗੇ। ਉਹਦੇ ਲਈ ਬਕਾਇਦਾ ਗੁਰਬਾਣੀ ਦੀ ਸੰਥਿਆ ਹੈ। ਅਸੀਂ ਇੱਥੇ ਦੁਨਿਆਵੀ ਪੜ੍ਹਾਈ ਦਾ ਮਾਣ ਰੱਖ ਕੇ ਨਹੀਂ ਆਉਣਾ ਵੀ ਮੈਂ ਬਹੁਤ ਪੜ੍ਹਿਆ ਹਾਂ। ਇੱਥੇ ਅਸੀਂ ਜਦੋਂ ਵੀ ਆਉਣਾ ਇਹ ਅਰਦਾਸ ਕਰਨੀ ਹੈ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ। ਮਹਾਰਾਜ ਜੀ ਮੈਂ ਪੜ੍ਹਿਆ ਨਹੀਂ ਹੈ, ਗੁਰਮੁਖੀ ਅੱਖਰਾਂ ਦੀ ਮੈਨੂੰ ਸੋਝੀ ਨਹੀਂ ਹੈ, ਪਰ ਦੁਨੀਆ ਵਾਲੇ ਪਾਸੇ ਦੇਖ ਕੇ ਮਨ ਬੜਾ ਉਦਾਸ ਹੁੰਦਾ ਤੇ ਮੈਨੂੰ ਇੱਕ ਗੱਲ ਸਮਝ ਆ ਗਈ ਕਿ ਸੁੱਖ ਜੇ ਮਿਲਣਾ ਤੇ ਉਹ ਤੁਹਾਡੇ ਚਰਨਾਂ ਵਿੱਚ ਸਤਸੰਗ ਕਰਕੇ ਹੀ ਮਿਲਣਾ। ਜਦੋਂ ਇੰਨੀ ਗੱਲ ਉਹਨੇ ਕਹੀ ਤੇ ਮਹਾਰਾਜ ਜੀ ਕਹਿੰਦੇ ਤੂੰ ਧੰਨ ਮਹਾਨਾ, ਤੂੰ ਮਹਾਨ ਹੈ, ਤੂੰ ਧੰਨ ਹੈ। ਵੀ ਜੇ ਤੈਨੂੰ ਇਹ ਗੱਲ ਸਮਝ ਆ ਗਈ ਕਿ ਸੁੱਖ ਮਿਲਣਾ ਕਿੱਥੋਂ ਹੈ, ਦੁਨੀਆਂ ਨੂੰ ਇਹੀ ਗੱਲ ਸਮਝ ਨਹੀਂ ਆ ਰਹੀ ਹੈ, ਕੋਈ ਸੁੱਖ ਦੀ ਭਾਲ ਵਿੱਚ ਕਿਤੇ ਤੁਰਿਆ ਹੋਇਆ, ਕੋਈ ਸੁੱਖ ਦੀ ਭਾਲ ਵਿੱਚ ਕਿਤੇ ਤੁਰਿਆ ਹੋਇਆ, ਕੋਈ ਕਿਤੇ, ਕੋਈ ਕਿਤੇ, ਕੋਈ ਸਿਆਣਿਆਂ ਦੇ ਕੋਲ, ਕੋਈ ਧਾਗੇ ਤਵੀਤਾਂ ਵਾਲਿਆਂ ਦੇ ਕੋਲ, ਕੋਈ ਮੜੀਆਂ ਤੇ ਮਸਾਣਾ ਵਾਲਿਆਂ ਦੇ ਕੋਲ ਤੁਰਿਆ, ਕਾਹਦੇ ਲਈ? ਸੁੱਖ ਵਾਸਤੇ। ਪਰ ਜੇ ਤੂੰ ਗੁਰਮੁਖੀ ਅੱਖਰ ਨਹੀਂ ਵੀ ਤੈਨੂੰ ਪੜ੍ਹਨੇ ਆਉਂਦੇ ਆ, ਪਰ ਇੰਨੀ ਤੇ ਗੱਲ ਸਮਝ ਆ ਗਈ ਨਾ ਵੀ ਸੁੱਖ ਹੈ ਕਿੱਥੇ। ਸੁੱਖ ਪਰਮੇਸ਼ਵਰ ਦੇ ਨਾਮ ਦੇ ਵਿੱਚ ਹੈ। ਹਰ ਕੋ ਨਾਮ ਸਦਾ ਸੁਖਦਾਈ, ਹਰੀ ਦਾ ਨਾਮ ਹੀ ਸੁਖਦਾਈ ਹੈ। ਇਹ ਨਾਮ ਨੇ ਹੀ ਮੇਰੇ ਮਨ ਨੂੰ ਉਹ ਸੁੱਖ ਸਕੂਨ ਦੇਣਾ ਹੈ, ਮਨ ਨੂੰ ਸ਼ਾਂਤੀ ਦੇਣੀ ਹੈ। ਸਾਹਿਬ ਕਹਿੰਦੇ ਤੂੰ ਧੰਨ ਹੈ ਜੇ ਤੈਨੂੰ ਇਹ ਗੱਲ ਸਮਝ ਵਿੱਚ ਆ ਗਈ ਹੈ।
1: ਭਇਓ ਬੈਰਾਗ ਜਗਤ ਦੁੱਖ ਮਾਨਾ।
0: ਜਗਤ ਵਾਲੇ ਪਾਸੇ ਦਾ ਵਰਤਾਰਾ ਦੇਖ ਕੇ ਤੇਰੇ ਮਨ ਦੇ ਵਿੱਚ ਇਹ ਸੰਸਾਰ ਤੋਂ ਨਿਰਲੇਪ ਹੋਣ, ਭਾਵ ਇਹ ਤ੍ਰੈ ਗੁਣੀ ਮਾਇਆ ਤੋਂ ਉੱਪਰ ਉੱਠਣਾ, ਜਿਹਨੂੰ ਉਪਰਾਮ ਕਹਿ ਦਿੰਦੇ ਹਾਂ ਆਪਾਂ। ਜੇ ਮਨ ਵਿੱਚ ਇਹ ਵਿਚਾਰ ਬਣੀ ਹੈ, ਫਿਰ ਤੂੰ ਅੰਜਨ ਵਿੱਚ ਰਹਿ ਕੇ ਨਿਰਅੰਜਨ ਹੋਣ ਦੀ ਭਾਵਨਾ ਬਣੀ ਹੈ ਤਾਂ ਤੂੰ ਧੰਨ ਹੈ।
1: ਪਰ ਭਾਈ ਸਿੱਖਾ ਮਨ ਚੀਨ,
0: ਪਰ ਮਹਾਰਾਜ ਨੇ ਨਾਲ ਇਹ ਵੀ ਕਹਿ ਦਿੱਤਾ, ਪਰ ਭਾਈ ਸਿੱਖਾ, ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਸਿੱਖ ਖਲੋਤਾ ਹੋਇਆ ਤੇ ਮਹਾਰਾਜ ਕਹਿੰਦੇ ਭਾਈ ਸਿੱਖਾ ਇਹ ਵੀ ਗੱਲ ਸਾਡੀ ਧਿਆਨ ਲਾ ਕੇ ਸੁਣਨਾ ਕਰ।
1: ਮੂਡ ਨਾ ਸਮਝੇ ਬੜੇ ਬਹੀਨ,
0: ਦੁਨਿਆਵੀ ਠੀਕ ਹੈ, ਪੜ੍ਹਾਈ ਬਹੁਤ ਜ਼ਰੂਰੀ ਹੈ ਅੱਜ ਅਜੋਕੇ ਸਮੇਂ 'ਚ, ਤਾਂ ਵੈਸੇ ਹੀ ਬਹੁਤ ਜ਼ਰੂਰੀ ਹੈ। ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈਏ, ਵਧੀਆ ਐਜੂਕੇਸ਼ਨ ਇਹਨਾਂ ਨੂੰ ਬੱਚਿਆਂ ਨੂੰ ਦਈਏ, ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ, ਪਰ ਉਹਦੇ ਨਾਲ ਨਾਲ ਆਹ ਪੜ੍ਹਾਈ ਵੀ ਜ਼ਰੂਰੀ ਹੈ। ਉਹ ਬਾਹਰੀ ਤਲ ਤੇ ਗਿਆਨ ਵਾਸਤੇ ਹੈ, ਇਹ ਬ੍ਰਹਮ ਗਿਆਨ ਵਾ, ਇਹ ਅਧਿਆਤਮਕ ਪੜ੍ਹਾਈ ਹੈ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹਦੇ ਨਾਲ ਬ੍ਰਹਮ ਦੀ ਸਮਝ ਹੈ, ਬ੍ਰਹਿਮੰਡ ਦੇ ਮਾਲਕ ਦੀ ਸਮਝ ਹੈ, ਮੈਂ ਕੀ ਹਾਂ, ਮੇਰਾ ਜਨਮ ਕਿਉਂ ਹੈ, ਮੈਨੂੰ ਮਨੁੱਖਾ ਦੇਹੀ ਕਿਉਂ ਮਿਲੀ ਹੈ, ਮੈਂ ਇਸ ਮਨੁੱਖਾ ਦੇਹੀ ਵਿੱਚ ਕਿਹੜੇ ਕਰਮ ਕਰਨੇ ਆ, ਇਹ ਸੋਝੀ ਕਿੱਥੋਂ ਆਉਣੀ ਆ। ਇਹ ਗੁਰਬਾਣੀ ਪੜ੍ਹ ਸੁਣ ਕੇ ਹੀ ਇਹ ਸੋਝੀ ਸਮਝ ਆਏਗੀ। ਇਸ ਲਈ ਦੋਵੇਂ ਵਿਦਿਆਵਾਂ ਜ਼ਰੂਰੀ ਨੇ, ਬਾਹਰੀ ਜਿਹੜੀ ਸਾਡੀ ਪੜ੍ਹਾਈ ਹੈ ਉਹ ਵੀ ਜ਼ਰੂਰੀ ਹੈ, ਇਹ ਵੀ ਜ਼ਰੂਰੀ ਹੈ। ਪਰ ਕਈ ਵਾਰੀ ਹੁੰਦਾ ਕਿ ਅਸੀਂ ਬਹੁਤੀ ਪੜ੍ਹਾਈ ਬਾਹਰ ਦੀ ਪੜ੍ਹ ਜਾਂਦੇ ਹਾਂ ਪਰ ਨਿਤਨੇਮ ਕਰਨਾ ਔਖਾ ਲੱਗਦਾ ਹੈ, ਜਪਜੀ ਸਾਹਿਬ ਦਾ ਪਾਠ ਕਰਨਾ ਔਖਾ ਲੱਗਦਾ ਹੈ, ਬਾਣੀ ਪੜ੍ਹਨੀ ਬੜੀ ਔਖੀ ਲੱਗਦੀ ਹੈ, ਜਾਪ ਸਾਹਿਬ ਦਾ ਪਾਠ ਬੜਾ ਔਖਾ ਲੱਗਦਾ ਹੈ। ਇਸ ਵਾਸਤੇ ਮਹਾਰਾਜ ਸਤਿਗੁਰੂ ਜੀ ਸਮਝਾਉਂਦੇ ਆ ਵੀ ਭਾਈ ਸਿੱਖਾ ਗੁਰਬਾਣੀ ਦਾ ਅਭਿਆਸ ਕਰਨਾ ਤੇ ਬਹੁਤ ਜ਼ਰੂਰੀ ਹੈ।
1: ਚਾਹੀਏ ਪੜਿਓ ਅਲਪਕੈ ਕਨੋ,
0: ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਭਾਵ ਗੁਰਬਾਣੀ ਦੀ ਸੰਥਿਆ ਲੈਣੀ ਚਾਹੀਦੀ ਹੈ, ਅੱਜ ਲੋੜ ਹੈ। ਬਹੁਤ ਉਪਰਾਲੇ ਸੰਸਾਰ ਦੇ ਵਿੱਚ ਹੋ ਰਹੇ ਨੇ, ਆਪਣੇ ਆਪਣੇ ਘਰਾਂ ਤੋਂ ਵੀ ਆਪਾਂ ਸ਼ੁਰੂਆਤ ਕਰੀਏ। ਜੇ ਸਾਨੂੰ ਗੁਰਬਾਣੀ ਨਾਲ ਜੁੜਨਾ ਆਉਂਦਾ, ਆਪਣੇ ਛੋਟੇ ਛੋਟੇ ਬੱਚਿਆਂ ਨੂੰ ਘਰਾਂ ਦੇ ਵਿੱਚ ਹੀ ਤੁਸੀਂ ਜੋੜਨ ਦਾ ਜਿਹੜਾ ਉਹ ਯਤਨ ਕਰੋ। ਵੈਸੇ ਤਾਂ ਜਿੰਨੇ ਵੀ ਸਕੂਲ ਨੇ ਉਹਨਾਂ ਸਕੂਲਾਂ ਦੇ ਜਿਨ੍ਹਾਂ ਦੇ ਹੈ, ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਕਈਆਂ ਦੇ ਗੁਰਮੁਖੀ ਅੱਖਰ ਤੇ ਛੱਡੋ, ਪੰਜਾਬੀ ਬੋਲਣ ਤੇ ਵੀ ਬੈਨ ਲੱਗ ਜਾਂਦਾ ਵੀ ਤੁਸੀਂ ਇਸ ਸਕੂਲ ਵਿੱਚ ਪੰਜਾਬੀ ਨਹੀਂ ਬੋਲ ਸਕਦੇ, ਨਾ ਪੇਰੈਂਟਸ ਤੇ ਨਾ ਬੱਚੇ, ਨਾ ਉਹਨਾਂ ਨੂੰ ਪੰਜਾਬੀ ਬੋਲਣ ਦੀ ਇਜਾਜ਼ਤ ਹੈ, ਨਾ ਬੱਚਿਆਂ ਨੂੰ, ਵਿਦਿਆਰਥੀਆਂ ਨੂੰ। ਅਸੀਂ ਪੰਜਾਬ ਦੀ ਧਰਤੀ ਤੇ ਰਹਿੰਦੇ ਹਾਂ, ਸਾਡੀ ਮਾਂ ਬੋਲੀ ਹੈ, ਇਹ ਮਾਤਰ ਭਾਸ਼ਾ ਹੈ ਸਾਡੀ। ਇਹ ਸਕੂਲਾਂ ਦੇ ਵਿੱਚ ਵੀ ਇੱਕ ਕਲਾਸ ਐਸੀ ਹੋਵੇ ਜਿੱਥੇ ਗੁਰਬਾਣੀ ਦੀ ਸੰਥਿਆ ਦਿੱਤੀ, ਜਿਨ੍ਹਾਂ ਦੇ ਹੈ, ਇਹ ਨਹੀਂ ਕਿ ਨਹੀਂ ਹੈ, ਬਹੁਤ ਐਸੇ ਸਕੂਲ ਨੇ ਜਿੱਥੇ ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ, ਜਿੱਥੇ ਇਤਿਹਾਸ ਪੜ੍ਹਾਇਆ ਜਾਂਦਾ ਹੈ, ਜਿੱਥੇ ਇੱਕ ਵੱਖਰੀ ਕਲਾਸ ਲੱਗਦੀ ਹੈ ਗੁਰਮਤ ਦੀ ਬੱਚਿਆਂ ਨੂੰ ਦੱਸਣ ਵਾਸਤੇ। ਪਰ ਸਾਰਿਆਂ ਦੇ ਵਿੱਚ ਹੋਣਾ ਚਾਹੀਦਾ, ਜ਼ਰੂਰੀ ਹੈ ਅਜੋਕੇ ਸਮੇਂ ਦੇ ਵਿੱਚ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਵੇਂ ਤੂੰ ਨਹੀਂ ਵੀ ਪੜ੍ਹਿਆ ਪਰ ਇੱਥੇ ਆਇਆ, ਤੈਨੂੰ ਅਸੀਂ ਗੁਰਬਾਣੀ ਪੜ੍ਹਨੀ ਸਿਖਾਵਾਂਗੇ, ਥੋੜ੍ਹੀ ਪੜ੍ਹ, ਜ਼ਰੂਰੀ ਨਹੀਂ ਕਿ ਬਹੁਤਾ ਹੀ ਪੜ੍ਹਨਾ ਹੈ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਨਹੀਂ ਤੂੰ ਥੋੜ੍ਹਾ ਪੜ੍ਹ ਪਰ ਪ੍ਰੇਮ ਵਿੱਚ ਭਿੱਜ ਕੇ ਤੈਨੂੰ ਬਾਣੀ ਪੜ੍ਹਨੀ ਆ ਜਾਵੇ।
1: ਬੁੱਧ ਸੁਧ ਪਰੈ ਸੁਧਾਰੈ ਮਨੋ,
0: ਜਦੋਂ ਤੂੰ ਗੁਰਬਾਣੀ ਪੜ੍ਹੇ ਸੁਣੇਗਾ ਤੇਰੇ ਅੰਦਰ ਸੁਧਾਰ ਆਏਗਾ, ਤੇਰੇ ਅੰਦਰ ਨਿਖਾਰ ਆਏਗਾ। ਮਨ ਔਰ ਮਤ ਬੁੱਧ ਕਰਕੇ, ਜਿਵੇਂ ਸ਼ਬਦ ਵਿੱਚ ਕੀ ਘੜਨਾ ਆਪਾਂ ਬੜੀ ਵਾਰ ਵਿਚਾਰਿਆ, ਸੁਰਤ ਮਤ ਮਨ ਬੁੱਧ, ਇਹਦੇ ਵਿੱਚ ਨਿਖਾਰ ਆਏਗਾ, ਇਹਦੇ ਵਿੱਚ ਸੁਧਾਰ ਆਏਗਾ ਜਦੋਂ ਅਸੀਂ ਗੁਰਬਾਣੀ ਦੇ ਨਾਲ ਜੁੜਾਂਗੇ ਜੀ।
1: ਗੁਣ ਅਪ ਗੁਣ ਕਰਬੋ ਅਨ ਕਰਬੋ,
0: ਗੁਰਬਾਣੀ ਪੜ੍ਹ ਸੁਣ ਕੇ ਸਮਝ ਆਏਗੀ ਕਿਹੜਾ ਕਰਮ ਕਰਨਾ ਚਾਹੀਦਾ ਔਰ ਕਿਹੜਾ ਨਹੀਂ ਕਰਨਾ ਚਾਹੀਦਾ, ਗੁਣ ਕੀ ਹੁੰਦੇ ਆ ਤੇ ਅਵਗੁਣ ਕੀ ਹੁੰਦੇ ਨੇ, ਇਹਦੀ ਸੋਝੀ ਜਿਹੜੀ ਹੈ ਉਹ ਗੁਰਬਾਣੀ ਪੜ੍ਹ ਕੇ ਸੁਣ ਕੇ ਆਵੇਗੀ।
1: ਜਾਣੈ ਸਭ ਕੀ ਸੋਧੇ ਔਰ ਧਰਵੋ,
0: ਔਰ ਆਪਣੇ ਆਪੇ ਦੀ ਸੋਝੀ ਆਏਗੀ, ਆਪਣੇ ਆਪੇ ਦਾ ਗਿਆਨ ਹੋਏਗਾ। ਇਸ ਲਈ ਮਹਾਰਾਜ ਕਹਿੰਦੇ ਇਹ ਜੋ ਗੁਰਬਾਣੀ ਹੈ ਇਹ ਸੱਚੀ ਬਾਣੀ ਹੈ, ਧੁਰ ਕੀ ਬਾਣੀ ਹੈ, ਖਸਮ ਦੀ ਬਾਣੀ ਹੈ, ਇਹਦਾ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ।
1: ਪੜਨ ਵਿਖੈ ਗੁਨਿਆਏ ਅਨੇਕੋ,
0: ਜੇ ਤੂੰ ਗੁਰਬਾਣੀ ਵੇਖੋ, ਵੈਸੇ ਤੇ ਚਲੋ ਸਾਨੂੰ ਕੰਨ ਵੀ ਦਿੱਤੇ ਆ ਸੁਣਨ ਵਾਸਤੇ, ਕਈ ਕਹਿੰਦੇ ਜੀ ਸਾਨੂੰ ਬਾਣੀ ਤੇ ਪੜ੍ਹਨੀ ਨਹੀਂ ਆਉਂਦੀ। ਦੋ ਗੱਲਾਂ ਇੱਥੇ ਨੋਟ ਕਰਿਓ, ਅੰਦਰ ਚਾਓ ਹੋਣਾ ਚਾਹੀਦਾ, ਚਾਓ ਅੰਦਰ ਪ੍ਰੇਮ ਹੋਣਾ ਚਾਹੀਦਾ, ਖਿੱਚ ਹੋਣੀ ਚਾਹੀਦੀ ਹੈ। ਕਈ ਕਹਿੰਦੇ ਸਾਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਜੀ, ਅਸੀਂ ਕੀ ਕਰੀਏ, ਕੰਨ ਹੈ ਸੁਣਨ ਵਾਸਤੇ ਦਿੱਤੇ, ਉਹਦੇ ਨਾਲ ਆਪਾਂ ਸੁਣੀਏ। ਹੁਣ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਵਿੱਚ ਗੁਰੂ ਘਰ ਦੇ ਐਸੇ ਕੀਰਤਨੀਏ ਜਿਹਨਾਂ ਦੇ ਕੋਲ ਨੇਤਰਾਂ ਦੇ ਵਿੱਚ ਜੋਤ ਨਹੀਂ ਹੈ, ਨੇਤਰਹੀਣ ਨੇ ਗੁਰੂ ਕੇ ਪਿਆਰੇ, ਪਰ ਸ਼ਬਦ ਉਹਨਾਂ ਨੂੰ ਤੁਸੀਂ ਗੁਰਬਾਣੀ ਦੇਖੋਗੇ ਤੇ ਹਜ਼ਾਰਾਂ ਸ਼ਬਦ ਉਹਨਾਂ ਨੂੰ ਕੰਠ ਨੇ, ਹਜ਼ਾਰਾਂ ਸ਼ਬਦਾਂ ਉਹ ਪੜ੍ਹ ਕੇ ਸੁਣਾਉਂਦੇ ਨੇ ਤੁਹਾਨੂੰ ਸੁਰ ਤੇ ਤਾਲ ਦੇ ਵਿੱਚ। ਹੁਣ ਜੇ ਬਾਹਰੋਂ ਦੇਖਾਂਗੇ ਤੇ ਬਾਹਰੋਂ ਨੇਤਰਾਂ ਦੇ ਵਿੱਚ ਲੋਹ ਨਹੀਂ ਹੈ, ਉਹ ਕੀ ਹੈ, ਉਹ ਅੰਦਰ ਬਖਸ਼ਿਸ਼ ਵਰਤਾਤੀ ਗੁਰੂ ਸਾਹਿਬ ਨੇ, ਮੇਰੇ ਕੋਲ ਅੱਖਾਂ ਨੇ ਮੈਂ ਤਾਂ ਵੀ ਨਾ ਪੜ੍ਹ ਸਕਿਆ, ਪਰ ਜਿਹਨੂੰ ਕੋਲ ਨਹੀਂ ਸੀ ਉਹ ਹਜ਼ਾਰਾਂ ਸ਼ਬਦ ਪੜ੍ਹ ਕੇ ਗਾ ਕੇ ਦੁਨੀਆਂ ਨੂੰ ਸੁਣਾਉਂਦੇ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਇਹਦੇ ਨਾਲ ਜੀਵਨ ਦੇ ਵਿੱਚ ਜਿਹੜਾ ਉਹ ਪਵਿੱਤਰਤਾ ਆਏਗੀ, ਆਪਣੇ ਆਪੇ ਦਾ ਗਿਆਨ ਜਿਹੜਾ ਉਹ ਹੁੰਦਾ ਹੈ।
1: ਸਤਿਗੁਣ ਪ੍ਰਾਪਤ ਆਦਿ ਵਿਵੇਕ,
0: ਇਹਦੇ ਨਾਲ ਵਿਵੇਕ ਬੁੱਧ ਆਏਗੀ, ਇਹਦੇ ਨਾਲ ਉੱਤਮ ਗੁਣ ਦੀ ਪ੍ਰਾਪਤੀ ਹੋਏਗੀ। ਜਦੋਂ ਅਸੀਂ ਗੁਰਬਾਣੀ ਦਾ ਅਭਿਆਸ, ਇੱਕ ਤਾਂ ਅਸੀਂ ਕਿ ਅੰਦਰ ਭਾਵਨਾ ਹੋਣੀ ਚਾਹੀਦੀ ਹੈ, ਜਿਹੜਾ ਕਹਿੰਦਾ ਨੀ ਮੈਨੂੰ ਗੁਰਬਾਣੀ ਨਹੀਂ ਪੜ੍ਹਨੀ ਆਉਂਦੀ, ਸੁਣਨੀ ਆਉਂਦੀ ਹੈ, ਸੁਣੋ, ਪਰ ਜੇ ਚਾਓ ਹੋਵੇ ਨਾ ਤੇ ਫਿਰ ਗੁਰਬਾਣੀ ਦੀ ਸੰਥਿਆ ਲੈ ਕੇ ਉਹਨੂੰ ਪੜ੍ਹਿਆ ਵੀ ਜਾ ਸਕਦਾ ਹੈ। ਅੰਦਰ ਖਿੱਚ ਹੋਣੀ ਚਾਹੀਦੀ ਹੈ, ਕੋਈ ਕੰਮ ਔਖਾ ਨਹੀਂ ਹੈ, ਬਸ ਹਿੰਮਤ ਕਰਨੀ ਹੈ, ਉੱਦਮ ਕਰਨਾ ਹੈ। ਮਹਾਰਾਜ ਕਹਿੰਦੇ ਉੱਦਮ ਕਰ, ਹਿੰਮਤ ਕਰ, ਗੁਰਬਾਣੀ ਜਿਹੜੀ ਆ ਉਹ ਤੈਨੂੰ ਪੜ੍ਹਨੀ ਆਵੇਗੀ, ਜਿਹਦੇ ਨਾਲ ਤੈਨੂੰ ਵਿਵੇਕ ਬੁੱਧ ਦੀ ਪ੍ਰਾਪਤੀ ਹੋਵੇਗੀ।
1: ਜਾਤੇ ਪੜ੍ਹਨ ਹੈ ਵੋ ਨਿਕਾ,
0: ਇਸ ਲਈ ਪੜ੍ਹਨਾ ਜਿਹੜਾ ਉਹ ਬਹੁਤ ਹੀ ਚੰਗਾ ਹੈ।
1: ਅਨਪੜ੍ਹ ਰਹੇ ਅੰਤ ਨਿਤ ਹੀ ਕਾ,
0: ਤੇ ਜਿਹੜਾ ਗੁਰਬਾਣੀ ਨਹੀਂ ਪੜ੍ਹੇਗਾ ਉਹ ਅਗਿਆਨਤਾ ਦੇ ਵਿੱਚ ਮਨ ਕਰਕੇ ਅਕਲ ਕਰਕੇ ਅੰਧਾ ਹੀ ਰਹਿ ਜਾਏਗਾ। ਜਿਹਨੇ ਗੁਰਬਾਣੀ ਚੋਂ ਗਿਆਨ ਨਹੀਂ ਨਾ ਲਿਆ ਉਹ ਫਿਰ ਅੰਦਰੋਂ ਮਨ ਕਰਕੇ ਅੰਧਾ ਹੀ ਜਿਹੜਾ ਉਹ ਅਗਿਆਨਤਾ ਦਾ ਹਨੇਰਾ ਉਹਦੀ ਜ਼ਿੰਦਗੀ ਵਿੱਚ ਬਣਿਆ ਰਹਿੰਦਾ ਹੈ।
1: ਆਰ ਗੁਰਮੁਖੀ ਪੜ੍ਹਨ ਜੋ ਕਰਨੋ,
0: ਇਸ ਲਈ ਗੁਰਮੁਖੀ ਅੱਖਰ ਜਿਹੜੇ ਆ, ਹੁਣ ਕਿੰਨੀਆਂ ਭਾਸ਼ਾਵਾਂ ਨੇ ਗੁਰਬਾਣੀ ਵਿੱਚ, ਜੇ ਆਪਾਂ ਸੰਸਕ੍ਰਿਤ ਪੜ੍ਹਨੀ ਹੋਵੇ ਤੇ ਸਾਡੇ ਕੋਲ ਪੜ੍ਹਨੀ ਔਖੀ ਹੈ, ਮਹਾਰਾਜ ਨੇ ਸੌਖਾ ਕਰਕੇ ਸਹਿਸਕ੍ਰਿਤੀ ਦੇ ਤੀ, ਉਹ ਵੀ ਗੁਰਮੁਖੀ ਅੱਖਰਾਂ 'ਚ, ਵੀ ਤੁਹਾਨੂੰ ਪੜ੍ਹਨੀ ਸੌਖੀ ਹੋ ਜਾਏ। ਹੁਣ ਉਰਦੂ ਪੜ੍ਹਨੀ ਹੋਵੇ, ਜਿਹੜੇ ਬਜ਼ੁਰਗਾਂ ਨੂੰ ਪੜ੍ਹਨੀ ਆਉਂਦੀ ਉਹ ਤੇ ਪੜ੍ਹ, ਹੁਣ ਆਮ ਥੋੜ੍ਹੀ ਕੋਈ ਉਰਦੂ ਪੜ੍ਹ ਲਏਗਾ, ਬੱਚਿਆਂ ਨੂੰ ਉਰਦੂ ਕਿੱਥੇ ਆਉਂਦੀ ਹੈ, ਪਰ ਜੇ ਅਸੀਂ ਗੁਰਮੁਖੀ ਅੱਖਰਾਂ 'ਚ ਬਾਣੀ ਪੜ੍ਹਾਂਗੇ ਉਹਦੇ ਵਿੱਚ ਉਰਦੂ ਵੀ ਹੈ, ਫਾਰਸੀ ਵੀ ਹੈ। ਹੁਣ ਅਸੀਂ ਫਾਰਸੀ ਪੜ੍ਹਨੀ ਹੋਵੇ ਤੇ ਸਾਡੇ ਕੋਲ ਉਹ ਕਿੱਥੇ ਪੜ੍ਹੀ ਜਾਣੀ ਹੈ, ਪਰ ਗੁਰਮੁਖੀ ਅੱਖਰਾਂ ਦੇ ਵਿੱਚ ਮਹਾਰਾਜ ਨੇ ਸਾਨੂੰ ਉਰਦੂ ਵੀ ਦਿੱਤੀ ਹੈ ਭਾਸ਼ਾ ਤੇ ਫਾਰਸੀ ਵੀ ਦਿੱਤੀ ਹੈ, ਤਾਂ ਕਿ ਪੜ੍ਹਨਾ ਅਸੀਂ ਗੁਰਮੁਖੀ ਅੱਖਰਾਂ 'ਚ ਹੀ ਹੈ। ਠੀਕ ਹੈ, ਦੇਖੋ ਮਜਬੂਰੀ ਹੋਏਗੀ, ਅੱਜ ਇੰਗਲਿਸ਼ ਵਿੱਚ ਵੀ ਗੁਟਕਾ ਸਾਹਿਬ ਮਿਲ ਜਾਣਗੇ, ਹਿੰਦੀ ਵਿੱਚ ਵੀ ਮਿਲ ਜਾਣ, ਪਰ ਜਿਹੜਾ ਰਸ ਤੁਹਾਨੂੰ ਗੁਰਮੁਖੀ ਅੱਖਰਾਂ 'ਚ ਬਣਨਾ ਨਾ ਉਹ ਤੁਹਾਨੂੰ ਇੰਗਲਿਸ਼ ਤੇ ਹਿੰਦੀ 'ਚ ਨਹੀਂ ਬਣਨਾ। ਜਿਹੜਾ ਤੁਹਾਨੂੰ ਰਸ ਉਹ ਅੰਦਰ ਬਣਨਾ, ਮਿਠਾਸ ਜਿਹੜੀ ਅੰਦਰ ਭਰਨੀ ਹੈ ਉਹ ਗੁਰਮੁਖੀ ਅੱਖਰਾਂ ਦੇ ਰਾਹੀਂ ਹੀ ਭਰੀ ਜਾਣੀ ਹੈ। ਔਰ ਦੋਵਾਂ ਦੇ ਵਿੱਚ ਉਚਾਰਨ ਦਾ ਫਰਕ ਜ਼ਮੀਨ ਆਸਮਾਨ ਦਾ ਪੈ ਜਾਂਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਗੁਰਮੁਖੀ ਅੱਖਰ ਜਿਹੜੇ ਨੇ ਇਹਨਾਂ ਦਾ ਗਿਆਨ ਹੋਣਾ

0: ਗਿਆਨੀ ਹੋਣ ਵਾਸਤੇ ਇਹ ਉੱਤਮ ਬਾਣੀ ਦੇ ਨਾਲ ਜੁੜਨਾ ਜ਼ਰੂਰੀ ਹੈ।
1: ਜਪ ਜੀ ਆਦਿਕ ਪੁੰਨਿਓ ਪਾਵੇ।
0: ਔਰ ਇਹ ਜਿਹੜੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਜਪ ਜੀ ਸਾਹਿਬ, ਜਪ ਜੀ ਸਾਹਿਬ ਦੀ ਬਾਣੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਰੰਭਤਾ ਵੀ ਜਪ ਜੀ ਸਾਹਿਬ ਦੀ ਬਾਣੀ ਤੋਂ ਹੈ। ਅਸੀਂ ਨਿਤਨੇਮ ਕਰਦੇ ਹਾਂ ਤੇ ਆਰੰਭਤਾ ਜਪ ਜੀ ਸਾਹਿਬ ਦੀ ਬਾਣੀ ਤੋਂ ਹੈ। ਇਸ ਲਈ ਮਹਾਰਾਜ ਕਹਿੰਦੇ ਜਿਹੜਾ ਜਪ ਹੈ ਨਾ, ਜਪ ਜਪ ਜੀ ਸਾਹਿਬ ਦੀ ਬਾਣੀ ਹੈ, ਇਹ ਸਾਨੂੰ ਉੱਤਮ ਗਿਆਨ

0: ਇੱਕ ਇੱਕ ਪੰਗਤੀ ਦਾ ਪਾਠ ਪਿਆਰ ਨਾਲ ਭਿੱਜ ਕੇ ਕਰ ਲਵੇ ਤੇ ਜਨਮਾਂ ਜਨਮਾਂ ਦੀ ਕਲਖ ਉਤਰ ਜਾਂਦੀ ਹੈ। ਜਨਮਾਂ ਜਨਮਾਂ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆਉ, ਕਲਖ ਲੱਗੀ ਪਈ ਹੈ ਨਾ, ਇਹ ਮਨ ਦੀ ਕਲਖ ਧੁੱਪ ਜਾਏਗੀ ਜੇ ਕਿਤੇ ਪਿਆਰ ਨਾਲ ਭਿੱਜ ਕੇ ਬਾਣੀ ਨੂੰ ਪੜਿਆ ਸੁਣਿਆ ਜਾਵੇ।
1: ਵਿਦਿਆ ਪੜਨ ਗੁਰਮੁਖੀ ਜਾਣੋ,
0: ਇਸ ਲਈ ਜੇ ਨਹੀਂ ਪੜੇ ਤਾਂ ਕੋਈ ਗੱਲ ਨਹੀਂ, ਗੁਰੂ ਹਜ਼ੂਰੀ ਵਿੱਚ ਆ ਗਏ ਹੋ, ਅਸੀਂ ਹੁਣ ਤੁਹਾਨੂੰ ਗੁਰਮੁਖੀ ਅੱਖਰ ਸਿਖਾਵਾਂਗੇ, ਗੁਰਮੁਖੀ ਅੱਖਰਾਂ ਦਾ ਗਿਆਨ ਤੁਹਾਨੂੰ ਅਸੀਂ ਦੇਵਾਂਗੇ।
1: ਪਾਠਕ ਪ੍ਰਾਪਤ ਲਾਭ ਮਹਾਨੋ,
0: ਜਿਹਨੂੰ ਪੜ੍ਹ ਕੇ ਤੁਹਾਨੂੰ ਬਹੁਤ ਵੱਡਾ ਇੱਕ ਲਾਭ ਜਿਹੜਾ ਹੋਵੇਗਾ।
1: ਜਾਤੇ ਆਪ ਜੇ ਤਕਮਤ ਤੇਰੀ,
0: ਇਸ ਲਈ ਮਹਾਰਾਜ ਕਹਿੰਦੇ ਜੇ ਇਸ ਦਰ ਤੇ ਆਸ ਤੇ ਭਰੋਸਾ ਰੱਖ ਕੇ ਆਏ ਹੋ, ਹੁਣ ਤੁਹਾਡੀ ਮਤ ਜਿਹੜੀ ਹੈ ਉਹ ਡਾਵਾਂ ਡੋਲ ਨਹੀਂ ਹੋਵੇਗੀ। ਆਪਣੇ ਮਨ ਨੂੰ ਆਪਣੀ ਮਤ ਨੂੰ ਦ੍ਰਿੜ ਕਰਕੇ ਗੁਰਮੁਖੀ ਅੱਖਰਾਂ ਦਾ ਗਿਆਨ ਤੁਸੀਂ ਲੈਣਾ ਹੈ।
1: ਪੜਿਓ ਭਲੇ ਗੁਰਮਤ ਲਿਓ ਹੇਰੀ,
0: ਔਰ ਜਦੋਂ ਤੁਹਾਨੂੰ ਪੜ੍ਹਨੀ ਆ ਗਈ, ਅੱਖਰਾਂ ਦਾ ਗਿਆਨ ਹੋ ਗਿਆ, ਫਿਰ ਤੁਹਾਡਾ ਜੀਵਨ ਜਿਹੜਾ ਉਹ ਸਫਲ ਹੋਵੇਗਾ।
1: ਤਬ ਹੀ ਗ੍ਰੰਥੀ ਗੁਰੂ ਹਕਾਰੋ,
0: ਤਬ ਹੀ ਗ੍ਰੰਥੀ ਗੁਰੂ ਹਕਾਰਿਓ। ਮਹਾਰਾਜ ਜੀ ਗ੍ਰੰਥੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ ਪਾਠ ਕਰਨ ਵਾਲਾ ਹੈ। ਸਾਹਿਬ ਜੀ ਨੇ ਆਵਾਜ਼ ਮਾਰੀ ਸਿੰਘ ਨੂੰ, ਮਹਾਰਾਜ ਜੀ ਨੇ ਬੁਲਾਇਆ, ਜਿਹੜਾ ਗੁਰਬਾਣੀ ਦਾ ਪਾਠ ਕਰਦਾ ਹੈ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਜਿਹੜਾ ਪਾਠ ਕਰਨ ਵਾਲਾ ਹੈ, ਉਹਨੂੰ ਮਹਾਰਾਜ ਨੇ ਬੁਲਾਉਣਾ ਕੀਤਾ।
1: ਸਿੱਖ ਕੋ ਸੰਪਤ ਵਾਕ ਉਚਾਰਿਓ,
0: ਮਹਾਰਾਜ ਨੇ ਕਿਹਾ ਵੀ ਇਹ ਤੇਰੀ ਜ਼ਿੰਮੇਵਾਰੀ ਹੈ, ਆ ਸਿੱਖ ਨੂੰ ਗੁਰਮੁਖੀ ਅੱਖਰਾਂ ਦਾ ਗਿਆਨ ਵੀ ਦੇਣਾ ਔਰ ਗੁਰਬਾਣੀ ਪੜ੍ਹਨੀ ਵੀ ਇਹਨੂੰ ਸਿਖਾਉਣੀ ਹੈ।
1: ਕਰ ਕੇ ਪ੍ਰੇਮ ਪੜਾਵੋ ਇਸੇ,
0: ਪ੍ਰੇਮ ਨਾਲ ਭਿੱਜ ਕੇ ਇਹਨੂੰ ਗੁਰਬਾਣੀ ਨਾਲ ਜੋੜਨਾ, ਇਹਦੇ ਅੰਦਰ ਵੀ ਪ੍ਰੇਮ ਨੂੰ ਵਧਾਉਣਾ ਹੈ।
1: ਜਗ ਤੇ ਕੁਛ ਵਿਰਾਗ ਹੈ ਜਿਸੇ,
0: ਹਜੇ ਥੋੜਾ ਸੰਸਾਰ ਵਾਲੇ ਪਾਸਿਓਂ ਉਪਰਾਮ ਹੋਇਆ, ਮਨ ਵਿੱਚ ਜਿਹੜਾ ਵੈਰਾਗ ਪਰਮੇਸ਼ਵਰ ਦੇ ਦੀਦਾਰ ਦਾ ਹੈ ਉਹ ਪ੍ਰੇਮ ਨਾਲ ਹੀ ਅੰਦਰ ਬਣੇਗਾ।
1: ਆਇਸ ਮਾਨ ਸੰਗ ਲੈ ਗਇਓ,
0: ਉਸੇ ਵੇਲੇ ਉਹ ਗੁਰੂ ਸਾਹਿਬ ਜੀ ਨੇ ਜਦੋਂ ਸੇਵਾ ਲਾ ਦਿੱਤੀ ਸਿੰਘ ਦੀ, ਇਹਨੂੰ ਗੁਰਮੁਖੀ ਅੱਖਰਾਂ ਦਾ ਗਿਆਨ ਕਰਾਓ ਔਰ ਇਹਨੂੰ ਪਾਠ ਕਰਨਾ ਜਿਹੜਾ ਉਹ ਸਿਖਾਓ, ਉਸੇ ਵੇਲੇ ਉਹ ਫਿਰ ਗੁਰੂ ਕਾ ਪਿਆਰਾ ਉਸ ਸਿੱਖ ਨੂੰ ਲੈ ਕੇ ਜਾਂਦਾ ਹੈ।
1: ਤਖਤੀ ਲੇਖ ਸਿਖਾਵਤ ਭਇਓ,
0: ਪਹਿਲੇ ਕੀ ਹੁੰਦਾ ਸੀ, ਤਖਤੀਆਂ ਚੱਲਦੀਆਂ ਸੀ ਫੱਟੀਆਂ, ਉਹ ਫੱਟੀ ਉਹਨੂੰ ਤਖਤੀ ਦਿੱਤੀ ਹੈ ਤੇ ਆਖਿਆ ਵੀ ਜਿਵੇਂ ਜਿਵੇਂ ਮੈਂ ਬੋਲਾਂਗਾ ਤਿਵੇਂ ਤਿਵੇਂ ਤੂੰ ਜਿਹੜਾ ਇਹਦੇ ਉੱਤੇ ਲਿਖਣਾ, ਔਰ ਲਿਖਣਾ ਵੀ ਸਿਖਾਇਆ ਵੀ ਊੜਾ ਕਿਸ ਤਰ੍ਹਾਂ ਲਿਖਣਾ, ਐੜਾ ਕਿਸ ਤਰ੍ਹਾਂ ਲਿਖਣਾ, ਈੜੀ ਕਿਸ ਤਰ੍ਹਾਂ ਲਿਖਣੀ ਹੈ, ਸਿਹਾਰੀ ਕਿੱਦਾਂ ਹੋਣੀ ਹੈ, ਬਿਹਾਰੀ ਕਿੱਦਾਂ, ਉਹ ਸਾਰਾ ਕੁਛ ਹੁਣ ਕਹਿੰਦੇ ਨੇ ਉਹ ਗੁਰੂ ਕਾ ਪਿਆਰਾ ਉਹਨੂੰ ਸਿਖਾਉਂਦਾ ਹੈ।
1: 35 ਪੁੰਨ ਮੁਹਾਰ ਨੀ ਵਿਖੇ,
0: 35 ਅੱਖਰ ਜਿਹੜੇ ਨੇ ਉਹਨਾਂ ਦਾ ਗਿਆਨ ਮੁਹਾਰਨੀ ਜਿਹੜੀ ਹੈ, ਦੇਖੋ ਹਰ ਘਰ ਦੇ ਵਿੱਚ ਮੁਹਾਰਨੀ ਹੋਣੀ ਬਹੁਤ ਜ਼ਰੂਰੀ ਹੈ। ਆਪ ਵੀ ਅਸੀਂ ਬਾਣੀ ਉਹਦੇ ਨਾਲ ਉਹਦਾ ਸਹਾਰਾ ਲੈ ਕੇ ਪੜ੍ਹ ਸਕਦੇ ਹਾਂ ਔਰ ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਈਏ। ਅੱਜ ਬਹੁਤ ਵੱਡੀ ਇੱਕ ਜ਼ਰੂਰਤ, ਇੱਕ ਬਹੁਤ ਵੱਡੀ ਲੋੜ ਹੈ ਆਪਣੇ ਬੱਚਿਆਂ ਨੂੰ, ਆਪਣੇ ਜਿਹੜੇ, ਕਿਉਂਕਿ ਇਹ ਦੇਖੋ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਬਕਾਇਦਾ ਬੱਚਿਆਂ ਨੂੰ ਕੋਲ ਬਿਠਾ ਕੇ ਅਤੇ ਫੱਟੀਆਂ ਉਹਨਾਂ ਨੂੰ ਦੇ ਕੇ ਮਹਾਰਾਜ ਤਖਤੀਆਂ ਅਤੇ ਸਾਹਿਬ ਜੀ ਉਹਨਾਂ ਨੂੰ 35 ਅੱਖਰ ਹੀ ਲਿਖਣੀ ਸਿਖਾ ਰਹੇ ਨੇ। ਅੱਜ ਵੀ ਆਪਾਂ ਖਡੂਰ ਸਾਹਿਬ ਜਦੋਂ ਜਾਂਦੇ ਹਾਂ, ਅੱਜ ਵੀ ਉੱਥੇ ਉਹ ਤਖਤੀਆਂ ਪਈਆਂ ਨੇ ਜਿੱਥੇ 35 ਅੱਖਰੀ ਉਹ ਲਿਖਿਆ ਹੋਇਆ, ਊੜਾ ਐੜਾ ਈੜੀ ਸੱਸਾ ਹਾਹਾ ਲਿਖਿਆ ਹੋਇਆ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣਾ ਫਰਜ਼ ਸਮਝਿਆ ਛੋਟੇ ਛੋਟੇ ਬੱਚਿਆਂ ਨੂੰ, ਜਿਹੜੇ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਸੀ ਜਾਂ ਜਿਨ੍ਹਾਂ ਦੇ ਘਰਾਂ ਵਿੱਚ ਇੰਨੀ ਸਮਰੱਥਾ ਨਹੀਂ ਸੀ ਕਿ ਉਹ ਜਾ ਕੇ ਪੜ੍ਹ ਸਕਣ, ਮਹਾਰਾਜ ਨੇ ਸਾਰਿਆਂ ਨੂੰ ਬਿਠਾਇਆ, ਬਿਠਾ ਕੇ ਉਹਨਾਂ ਨੂੰ ਗੁਰਮੁਖੀ ਅੱਖਰ, ਕਿਉਂਕਿ ਇਹ ਜਿਹੜੀ 35 ਅੱਖਰੀ ਹੈ ਇਹ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਦੀ ਅੱਖਰ ਤੇ ਪਹਿਲੇ ਵੀ ਸੀ, ਅੱਖਰ ਤੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਨੇ, 52 ਅੱਖਰੀ ਕਬੀਰ ਸਾਹਿਬ ਜੀ ਵੀ ਉਚਾਰਨ ਕਰਦੇ ਆ। ਉਹਨਾਂ ਅੱਖਰਾਂ ਦੀ ਬਣਤਰ ਬਣਾ ਦਿੱਤੀ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਨੇ। ਮੁਹਾਰਨੀ ਜਿਹੜੀ ਸੀ ਉਹ ਜਿਹਦੇ ਵਿੱਚ ਲੱਗ ਮਾਤਰ ਔਂਕੜ ਦੁਲੈਂਕੜ ਸਿਹਾਰੀ ਬਿਹਾਰੀ ਸਾਰਿਆਂ ਦਾ ਗਿਆਨ ਤੇ ਉਚਾਰਨ ਦੱਸਿਆ, ਇਹਦਾ ਉਚਾਰਨ ਕਿੱਦਾਂ ਹੋਣਾ ਚਾਹੀਦਾ। ਗੁਰੂ ਕੇ ਪਿਆਰੇ ਨੇ ਕੋਲ ਬਿਠਾ ਕੇ ਆਪਣਾ ਫਰਜ਼ ਸਮਝਦਿਆਂ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਗਿਆਨ ਜਿਹੜਾ ਉਸ ਵੇਲੇ ਦਿੱਤਾ ਹੈ। ਧਿਆਨ ਰੱਖਿਓ, ਆਪ ਸਾਰੇ ਸੂਝਵਾਨ ਬੈਠੇ ਹੋ। ਪਹਿਲੇ ਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਾਠ ਕਰਨ ਤੋਂ ਪਹਿਲਾਂ, ਹੁਣ ਤੇ ਆਪਾਂ ਜਿਹੜਾ ਕਹਿੰਦਾ ਜੀ ਮੈਂ ਬਹਿਣਾ ਮੈਂ ਬੈਠਣਾ ਮੈਂ ਬੈਠਣਾ, ਭਾਵੇਂ ਉਹ ਬਾਣੀ ਪੜ੍ਹਨੀ ਆਉਂਦੀ ਨਾ ਹੋਵੇ, ਮਾਫ ਕਰਨਾ, ਭਾਵੇਂ ਜਪਜੀ ਸਾਹਿਬ ਦਾ ਪਾਠ ਵੀ ਸ਼ੁੱਧ ਉਚਾਰਨ ਨਾ ਹੋਵੇ, ਉਹ ਵੀ ਰੋਹ ਪਾ ਕੇ ਕਹਿੰਦਾ ਮੈਂ ਬੈਠਣਾ। ਗੁਰੂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਣਾ ਤੇ ਸਿੱਖ ਲਈਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਕਿਵੇਂ ਸੁਚੇਤ ਕਿਵੇਂ ਸਾਵਧਾਨ ਹੋ ਕਰਕੇ ਬੈਠਣਾ, ਉਹ ਸਾਬਤ ਸੂਰਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਤ ਰੂਪ ਨੇ, ਹਾਜ਼ਰਾ ਹਜ਼ੂਰ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਮਹਾਰਾਜਾ, ਅਸੀਂ ਉਹਨਾਂ ਦੀ ਹਜ਼ੂਰੀ 'ਚ ਬੈਠਣਾ ਕਿੱਦਾਂ। ਪਹਿਲਾਂ ਕੀ ਹੁੰਦਾ ਸੀ, 5 ਗ੍ਰੰਥੀ ਦਾ ਪਾਠ ਜਿਹੜਾ ਉਹ ਕੀਤਾ ਜਾਂਦਾ ਸੀ, ਸੰਥਿਆ ਭਗਤ ਮਾਲ ਵਿੱਚੋਂ ਜਿਹੜੀ ਭਗਤਾਂ ਦੀ ਬਾਣੀ ਹੈ ਉਹ ਸੰਥਿਆ ਲਈ ਜਾਂਦੀ ਸੀ, ਫਿਰ ਅਰਦਾਸ ਕਰਕੇ ਆਗਿਆ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਪਾਠ ਜਿਹੜਾ ਸੀ ਉਹ ਕੀਤਾ ਜਾਣਾ। ਪਰ ਹੁਣ ਤੇ ਬੰਦਾ ਕਹਿੰਦਾ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਨਹੀਂ ਆਉਂਦਾ, ਮੈਂ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਣਾ। ਪਹਿਲਾਂ ਸਾਨੂੰ ਤਿਆਰੀ ਕਰਨੀ ਪਏਗੀ, ਮੈਂ ਇਸ ਕਾਬਿਲ ਤੇ ਬਣਾ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠਣ ਦੇ ਕਾਬਿਲ ਮੇਰੀ ਯੋਗਤਾ ਤੇ ਹੋਵੇ ਵੀ ਮੈਂ ਪ੍ਰਤੱਖ ਗੁਰੂ ਦੀ ਹਜ਼ੂਰੀ ਵਿੱਚ ਬੈਠਣਾ। ਸਤਿਗੁਰੂ ਮਹਾਰਾਜ ਜੀ ਨੇ ਆਖਿਆ ਇਹਨੂੰ ਪਹਿਲਾਂ ਲੈ ਕੇ ਜਾਓ, ਇਹਨੂੰ ਮੁਹਾਰਨੀ ਸਿਖਾਓ, ਫਿਰ ਇੱਕ ਇੱਕ ਅੱਖਰ ਦਾ ਗਿਆਨ ਕਰਾਓ, ਫਿਰ ਇਹਨੂੰ ਇੱਕ ਇੱਕ ਪੰਕਤੀ ਅੱਖਰ ਜੋੜ ਜੋੜ ਕੇ ਫਿਰ ਉਹਨੂੰ ਪੜ੍ਹਨੀ ਸਿਖਾਓ। ਗੁਰੂ ਮਹਾਰਾਜ ਜੀ ਦਾ ਪਿਆਰਾ ਸਿੰਘ ਆਪਣਾ ਫਰਜ਼ ਸਮਝਦਿਆਂ ਸਿੱਖ ਨੂੰ ਗੁਰਬਾਣੀ ਉਚਾਰਨ ਕਰਨੀ ਔਰ ਪੜ੍ਹਨੀ ਸਿਖਾ ਰਿਹਾ ਹੈ।
1: ਕੇਤਕ ਦਿਨ ਨਵੇਂ ਤਿੰਨ ਲਿਖੇ,
0: ਕਹਿੰਦੇ ਕੁਛ ਹੀ ਦਿਨਾਂ, ਚਾਓ ਵੀ ਹੋਵੇ ਨਾ ਅੰਦਰ ਅੰਦਰ ਖਿੱਚ ਵੀ ਹੋਵੇ ਭਾਵਨਾ, ਤੇ ਕੁਛ ਹੀ ਦਿਨਾਂ ਦੇ ਵਿੱਚ ਕਹਿੰਦੇ ਮੁਹਾਰਨੀ ਜਿਹੜੀ ਸੀ ਉਹ ਵੀ ਔਰ ਉਚਾਰਨ ਵੀ ਜਿਹੜਾ ਸੀ ਉਹ ਕਰਨਾ ਆ ਗਿਆ ਔਰ ਲੱਗ ਮਾਤਰ ਦਾ ਵੀ ਪਤਾ ਲੱਗਾ ਹੈ।
1: ਸਤਿਗੁਰ ਵਿਦਿਆ ਮਹਾਸੁਖੈਨ।
0: ਇੱਕ ਗੱਲ ਹੋਰ ਨੋਟ ਕਰਿਓ, ਅੱਜ ਵੀ ਨਾ ਕਈਆਂ ਨੂੰ ਜਾਪ ਸਾਹਿਬ ਦਾ ਪਾਠ ਕਰਨਾ ਬੜਾ ਔਖਾ ਲੱਗਦਾ ਹੈ। ਕਈ ਮਿਲਦੇ ਆ ਉਹ ਕਹਿੰਦੇ ਅਸੀਂ ਬਾਕੀ ਬਾਣੀ ਦਾ ਪਾਠ ਤੇ ਕਰ ਲੈਂਦੇ ਹਾਂ ਪਰ ਜਾਪ ਸਾਹਿਬ ਨਹੀਂ ਸਾਡੇ ਤੋਂ ਹੁੰਦਾ, ਤੇ ਕਈ ਕਹਿੰਦੇ ਜੀ ਅਸੀਂ ਵੀ ਇੱਦਾਂ ਹੀ ਸੀ ਸਾਨੂੰ ਬੜਾ ਔਖਾ ਲੱਗਦਾ ਸੀ ਪਰ ਜਦੋਂ ਹੁਣ ਜਾਪ ਸਾਹਿਬ ਦਾ ਪਾਠ ਕਰਦੇ ਸਾਨੂੰ ਸੌਖਾ ਹੀ ਬੜਾ ਲੱਗਦਾ, ਉਹਦੇ 'ਚ ਆਨੰਦ ਹੀ ਬੜਾ ਆਉਂਦਾ, ਉਹਦੇ 'ਚ ਰਸ ਹੀ ਬੜਾ ਆਉਂਦਾ। ਪਹਿਲੇ ਲੱਗਦਾ ਸੀ ਵੀ ਜਾਪ ਸਾਹਿਬ ਦਾ ਪਾਠ ਕਰਨਾ ਪਏਗਾ, ਉਹ ਤੇ ਬੜਾ ਔਖਾ ਹੈ, ਉਹ ਤੇ ਇੱਦਾਂ ਲੱਗਦਾ ਸੀ ਜਿਵੇਂ ਕਿਸੇ ਨੇ ਭਾਰ ਸਿਰ ਤੇ ਰੱਖ ਦਿੱਤਾ, ਤੇ ਹੁਣ ਹੁਣ ਤੇ ਆਨੰਦ ਹੀ ਬੜਾ ਆਉਂਦਾ, ਹੁਣ ਤੇ ਰਸ ਹੀ ਬੜਾ ਆਉਂਦਾ, ਹੁਣ ਤੇ ਸੁਖੈਨ ਹੋ ਗਿਆ। ਇਸੇ ਤਰ੍ਹਾਂ ਕਹਿੰਦੇ ਸਤਿਗੁਰ ਵਿਦਿਆ ਮਹਾਂ ਸੁਖੈਨ, ਜਿਹੜਾ ਥੋੜੇ ਦਿਨ ਪਹਿਲਾਂ ਆ ਕੇ ਸਿੱਖ ਕਹਿੰਦਾ ਸੀ ਮਹਾਰਾਜ ਬਾਣੀ ਪੜ੍ਹਨੀ ਬੜੀ ਔਖੀ ਹੈ, ਮੈਨੂੰ ਤੇ ਇਹਦਾ ਲੱਗ ਮਾਤਰ ਅੱਖਰ ਪਤਾ ਹੀ ਕੋਈ ਨਹੀਂ ਹੈ, ਪਰ ਜਦੋਂ ਗੁਰੂ ਕੇ ਪਿਆਰੇ ਨੇ ਇਹ ਗੁਰਬਾਣੀ ਦਾ ਉਚਾਰਨ ਕਰਨਾ ਸਿਖਾ ਦਿੱਤਾ, ਕਹਿੰਦੇ ਨੇ ਸਤਿਗੁਰ ਵਿਦਿਆ ਮਹਾਂ ਸੁਖੈਨ, ਇਹ ਤੇ ਬਾਣੀ ਸੁਖੈਨ ਹੀ ਬੜੀ ਹੈ। ਇਹ ਕਦੋਂ ਹੈ, ਜਦੋਂ ਗੁਰਬਾਣੀ ਦੇ ਨਾਲ ਪ੍ਰੇਮ ਬਣਿਆ ਹੈ।
1: ਅਤ ਸਿਗਰ ਪ੍ਰਾਪਤ ਸੁਖ ਦੇਨ,
0: ਵੀ ਇਹ ਤਾਂ ਮੈਨੂੰ ਲੱਗਦਾ ਸੀ ਵੀ ਮੈਂ ਤੇ ਬਾਣੀ ਕਦੇ ਪੜ ਹੀ ਨਹੀਂ ਸਕਦਾ, ਮੈਂ ਤੇ ਕਦੇ ਬਾਣੀ ਦਾ ਉਚਾਰਨ ਕਰ ਹੀ ਨਹੀਂ ਸਕਦਾ, ਪਰ ਥੋੜੇ ਦਿਨਾਂ ਵਿੱਚ ਹੀ ਗੁਰੂ ਮਹਾਰਾਜ ਨੇ ਕਿੰਨੀ ਕਿਰਪਾ ਕਰ ਦਿੱਤੀ, ਇਹ ਮਿੱਠੀ ਇਹ ਅੰਮ੍ਰਿਤ ਰਸ ਨਾਲ ਭਰਪੂਰ ਇਹ ਪਿਆਰੀ ਬਾਣੀ ਜਿਹੜੀ ਹੈ ਉਹਦੇ ਨਾਲ ਜੋੜ ਦਿੱਤਾ ਹੈ।
1: ਉਨ ਪੋਥੀ ਕੋ ਪੜਵੈ ਲੱਗਿਓ,
0: ਹੁਣ ਦੇਖੋ ਪਹਿਲਾਂ ਮੁਹਾਰਨੀ ਫਿਰ ਤਖਤੀ ਲੈ ਕੇ ਇੱਕ ਇੱਕ ਅੱਖਰ ਲਿਖਣਾ ਸਿਖਾਇਆ, ਫਿਰ ਜਦੋਂ ਕਹਿੰਦੇ ਨੇ ਸਮਝ ਆ ਗਈ ਫਿਰ ਪੋਥੀ ਦਿੱਤੀ ਪੜ੍ਹਨ ਵਾਸਤੇ, ਫਿਰ ਆਖਿਆ ਵੀ ਹੁਣ ਪੋਥੀ ਤੋਂ ਪਾਠ ਜਿਹੜਾ ਉਹ ਤੂੰ ਕਰਨਾ, ਫਿਰ ਉਹਨੂੰ ਪੋਥੀ ਜਿਹੜੀ ਆ ਉਹ ਬਾਣੀ ਪੜ੍ਹਨ ਵਾਸਤੇ ਦਿੱਤੀ ਹੈ।
1: ਤੁਕ ਪੜ੍ਹ ਪੜ੍ਹ ਮਨ ਵਹੁ ਅਨੁਰਾਗਿਓ,
0: ਤੁਕ ਪੜ੍ਹ ਪੜ੍ਹ ਕੇ ਇੱਕ ਇੱਕ ਤੁਕ ਪੜ੍ਹ ਪੜ੍ਹ ਕੇ ਬੜਾ ਰਸ ਆ ਰਿਹਾ, ਬੜਾ ਸਵਾਦ ਆ ਰਿਹਾ। ਹੁਣ ਰਸ ਲੈ ਲੈ ਕੇ

0: ਨਿਤ ਨੇਮ ਦਾ ਜਿਹੜਾ ਸੀ ਉਹਦੇ ਨਾਲ ਜੋੜ ਦਿੱਤਾ ਵੀ ਜਪਜੀ ਸਾਹਿਬ ਦੀ ਬਾਣੀ ਹੈ, ਜਾਪ ਸਾਹਿਬ ਦੀ ਬਾਣੀ ਹੈ, ਫਿਰ ਸਵਈਏ ਨੇ ਚੌਪਈ ਸਾਹਿਬ ਹੈ ਤੇ ਆਨੰਦ ਸਾਹਿਬ ਹੈ। ਇਸ ਤਰ੍ਹਾਂ ਬਾਣੀ ਜਦੋਂ ਇੱਕ ਇੱਕ ਤੁੱਕ ਬੜੇ ਪਿਆਰ ਨਾਲ ਪੜ੍ਹਨੀ, ਬੜੇ ਪ੍ਰੇਮ ਨਾਲ ਭਿੱਜ ਕੇ ਪੜ੍ਹਨੀ ਤੇ ਨਾਲ ਨਾਲ ਨਿਤ ਨੇਮ ਕਰਨਾ, ਕਰਦੇ ਕਰਦੇ ਕਰਦੇ ਇੱਕ ਦਿਨ ਐਸਾ ਆ ਗਿਆ ਕਿ ਇੱਕ ਦਿਨ ਕਹਿੰਦੇ ਬੈਠ ਕੇ ਨਾ ਨਿਤ ਨੇਮ ਕਰ ਰਿਹਾ ਸੀ। ਹੁਣ ਅਗਲੀ ਗੱਲ ਬੜੇ ਧਿਆਨ ਨਾਲ ਸੁਣਿਓ, ਇੱਕ ਦਿਨ ਕਹਿੰਦੇ ਨਿਤ ਨੇਮ ਕਰ ਰਿਹਾ ਸੀ, ਪਾਠ ਕਰ ਲਿਆ ਜਪਜੀ ਸਾਹਿਬ ਚਾਪ ਸਾਹਿਬ ਚੌਪਈ ਸਾਹਿਬ ਸਵਈਏ ਪਾਠ ਕਰ ਲਿਆ। ਜਦੋਂ ਆਇਆ ਆਨੰਦ ਸਾਹਿਬ ਜੀ ਦੀ ਬਾਣੀ ਤੇ, ਜਦੋਂ ਆਨੰਦ ਸਾਹਿਬ ਦਾ ਪਾਠ ਕਰਨ ਲੱਗਾ ਹੈ,
1: ਪਹਿਲੀ ਤੁਕ ਪਟ ਲਹੇ ਉਹ ਆਨੰਦ।
0: ਹੁਣ ਜਦੋਂ ਬਾਣੀ ਇਹਨੂੰ ਪੜ੍ਹਨੀ ਆ ਗਈ, ਰੋਜ਼ ਨਿਤਨੇਮ ਕਰ ਰਿਹਾ, ਰੋਜ਼ ਪਾਠ ਕਰ ਰਿਹਾ, ਅੱਜ ਇੰਨਾ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ, ਇੰਨਾ ਪ੍ਰੇਮ ਅੰਦਰ ਬਣ ਗਿਆ, ਇੰਨਾ ਰਸ ਗੁਰਬਾਣੀ ਦਾ ਅੰਦਰ ਬਣ ਗਿਆ। ਜਦੋਂ ਪਹਿਲੀ ਤੁਕ ਪੜ੍ਹੀ ਨਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਸ ਤੋਂ ਅੱਗੇ ਗਿਆ ਹੀ ਨਹੀਂ, ਸੁਰਤੀ ਇੱਥੇ ਰੁਕ ਗਈ। ਵਾਹਿਗੁਰੂ ਜੀ ਸਾਡੇ ਤੇ ਅਰਦਾਸ ਕਰੋ, ਮਹਾਰਾਜ ਸਾਡੇ ਤੇ ਵੀ ਇੱਡੀ ਕਿਰਪਾ ਕਰ ਦਿਓ, ਅਸੀਂ ਤੇ ਰੋਜ਼ ਪੜ੍ਹੀ ਜਾਂਦੇ ਹਾਂ ਆਨੰਦ ਪਿਆ ਮੇਰੀ ਮਾਏ, ਪਰ ਸਾਡੀ ਵੀ ਸੁਰਤ ਕਿਤੇ ਇੱਥੇ ਅਟਕ ਜਾਏ, ਸਾਡੀ ਵੀ ਬਿਰਤੀ ਲੱਗ ਜਾਏ, ਅਸੀਂ ਅਗਾਂਹ ਜਾ ਹੀ ਨਾ ਸਕੀਏ, ਤੁਰ ਹੀ ਨਾ ਸਕੀਏ, ਸਾਡੀ ਸੁਰਤ ਇੱਥੇ ਲੱਗ ਜਾਏ। ਕਹਿੰਦੇ ਇੱਕ ਦਿਨ ਪਾਠ ਕਰਦੇ ਕਰਦੇ ਪਹਿਲੀ ਤੁੱਕ ਪਾਠ ਲੱਗਿਓ, ਜਦੋਂ ਪਹਿਲੀ ਤੁੱਕ ਪੜੀ ਹੈ ਬਸ ਇਹ ਪੜਿਆ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇੰਨਾ ਕਹਿੰਦੇ ਤੁੱਕ ਜਿਹੜਾ ਪਾਠ ਇਹਨੇ ਕੀਤਾ ਹੈ।
1: ਬਹੁਰ ਨਾ ਗਇਓ ਗ੍ਰੰਥੀ ਪਾਸ,
0: ਉਸ ਦਿਨ ਤੋਂ ਬਾਅਦ ਇਹ ਸੰਥਿਆ ਗੁਰਬਾਣੀ ਦੀ ਲੈਣ ਲਈ ਉਸ ਗ੍ਰੰਥੀ ਭਾਵ ਉਸ ਸਿੰਘ ਦੇ ਪਾਸ ਜਿਹਦੀ ਡਿਊਟੀ ਲਾਈ ਸੀ ਮਹਾਰਾਜ ਨੇ ਵੀ ਇਹਨੂੰ ਬਾਣੀ ਪੜ੍ਹਨੀ ਸਿਖਾਓ, ਕਹਿੰਦੇ ਉਸ ਦਿਨ ਤੋਂ ਬਾਅਦ ਉੱਥੇ ਪੜ੍ਹਨ ਵਾਸਤੇ ਨਾ ਗਿਆ।
1: ਵੱਧ ਪ੍ਰਤੀਤ ਚਿੱਤ ਜਗ ਤੇ ਉਦਾਸ,
0: ਅੰਦਰ ਕੀ ਸੀ ਪ੍ਰੀਤ ਤੇ ਪ੍ਰਤੀਤ, ਅੰਦਰ ਪ੍ਰੇਮ ਵੀ ਆ ਗਿਆ ਤੇ ਅੰਦਰ ਭਰੋਸਾ ਵੀ ਵੱਧ ਗਿਆ, ਪ੍ਰੀਤ ਵੀ ਆ ਗਈ ਤੇ ਪ੍ਰਤੀਤ ਵੀ ਆ ਗਈ, ਅੰਦਰ ਜਿਹੜਾ ਸੀ ਉਹ ਕਹਿੰਦੇ ਪ੍ਰੇਮ ਰਸ ਬਣ ਗਿਆ।
1: ਕਬ ਹੀ ਦੇਗ ਤੇ ਭੋਜਨ ਖਾਏ,
0: ਹੁਣੇ ਕਹਿੰਦੇ ਨੇ ਹਰ ਵੇਲੇ ਅੰਦਰ ਇੱਕੋ ਹੀ ਪੰਗਤੀ ਚੱਲ ਰਹੀ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ, ਬਸ ਇੱਕੋ ਹੀ ਪੰਗਤੀ ਅੰਦਰ ਚੱਲ ਰਹੀ ਹੈ। ਹੁਣ ਬਹੁਤਾ ਬੋਲਣਾ ਵੀ ਨਹੀਂ ਤੇ ਬਹੁਤਾ ਸੋਣਾ ਵੀ ਨਹੀਂ ਤੇ ਬਹੁਤਾ ਖਾਣਾ ਵੀ ਨਹੀਂ, ਬਸ ਅੰਦਰ ਇੱਕੋ ਹੀ ਪੰਗਤੀ ਇਹਦੇ ਅੰਦਰ ਹਰ ਵੇਲੇ ਚੱਲ ਰਹੀ ਹੈ। ਕਦੇ ਕਦੇ ਹੁਣ ਲੰਗਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਹੈ।
1: ਮਨ ਰੱਖਿਓ ਗੁਰ ਚਰਨ ਟਿਕਾਏ,
0: ਮਨ ਕਿੱਥੇ ਟਿਕ ਗਿਆ? ਗੁਰੂ ਦੇ ਚਰਨਾਂ ਦੇ ਵਿੱਚ। ਸੁਰਤ ਕਿੱਥੇ ਟਿਕ ਗਈ? ਸ਼ਬਦ ਵਿੱਚ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਫਿਰ ਸਮਝ ਲੈਣਾ, ਧਿਆਨ ਦਿਓ ਸਾਰੇ ਜਣੇ। ਇੱਕ ਪਾਸੇ ਮਹਾਰਾਜ ਕਹਿੰਦੇ ਪੜ ਪੜ ਗੱਡੀ ਲੱਦੀ ਹੈ, ਇੱਕ ਪਾਸੇ ਮਹਾਰਾਜ ਕਹਿੰਦੇ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ, ਇੱਕ ਪਾਸੇ ਮਹਾਰਾਜ ਕਹਿੰਦੇ ਆ ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੇ। ਉਹ ਕਿਣਕਾ ਹੀ ਅੰਦਰ ਵਸ ਗਿਆ, ਉਹ ਐਸਾ ਕਿਣਕਾ ਅੰਦਰ ਵਸਿਆ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੁਰਤ ਜੁੜ ਗਈ ਸ਼ਬਦ ਨਾਲ। ਹੁਣ ਉਹ ਜਿਹੜਾ ਸੂਈ ਦੇ ਵਿੱਚ ਨੱਕੇ ਵਿੱਚ ਧਾਗਾ ਸੀ ਉਹ ਪਰੋਇਆ ਗਿਆ, ਐਸਾ ਧਾਗਾ ਪਰੋਇਆ ਗਿਆ, ਅੰਦਰ ਇੱਕੋ ਹੀ ਤੁੱਕ ਚੱਲ ਰਹੀ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਨਾਮਦੇਵ ਜੀ ਵੀ ਇਹੀ ਆਖਦੇ ਹਨ, ਸੋ ਇਹਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉਂ ਲੱਗਾ, ਚਿੱਤ ਲੱਗ ਗਿਆ। ਜਦੋਂ ਚਿੱਤ ਲੱਗ ਗਿਆ ਤੇ ਚੇਤਾ ਹੁਣ ਆਪੇ ਹੀ ਆਉਣ ਲੱਗ ਜਾਏਗਾ, ਪਹਿਲੇ ਜਪ ਸੀ ਹੁਣ ਅਜੱਪਾ ਜਾਪ ਹੋ ਗਿਆ, ਜਪ ਮੈਂ ਰਿਹਾ ਸੀ ਪਰ ਜਪਾ ਹੋ ਰਿਹਾ, ਬਸ ਆਹ ਫਰਕ ਪੈ ਗਿਆ, ਪਹਿਲੇ ਜਪ ਮੈਂ ਰਿਹਾ ਸੀ ਹੁਣ ਜਪਾ ਹੋ ਰਿਹਾ, ਜਦੋਂ ਉਹ ਜਪਾ ਰਿਹਾ ਉਹ ਹੁਣ ਸੁੱਤੇ ਪਏ ਵੀ ਜਪਾਈ ਜਾਂਦਾ, ਸਰੀਰ ਸੁੱਤਾ ਪਿਆ ਅੰਦਰੋਂ ਉਹਦਾ ਸਿਮਰਨ ਚੱਲ ਰਿਹਾ ਕਿਉਂਕਿ ਉਹ ਜਪਾ ਰਿਹਾ, ਹੁਣ ਮੈਂ ਨਹੀਂ ਜਪ ਰਿਹਾ। ਉਹ ਜਦੋਂ ਉਹ ਜਪਾ ਰਿਹਾ ਤੇ ਫਿਰ ਉਹਦੇ ਵਿੱਚ ਰਸ ਵੱਖਰਾ ਹੀ ਹੋਏਗਾ, ਉਹਦੇ ਚ ਆਨੰਦ ਵੱਖਰਾ ਹੀ ਹੋਏਗਾ। ਇਸ ਲਈ ਮਹਾਰਾਜ ਸਤਿਗੁਰੂ ਪਾਤਸ਼ਾਹ ਦੇ ਇਤਿਹਾਸ ਵਿੱਚ ਕਵੀ ਜੀ ਕਹਿੰਦੇ ਆ, ਉਹ ਸ਼ਬਦ ਤੇ ਸੁਰਤ ਦਾ ਮੇਲ ਹੋ ਗਿਆ, ਅੰਦਰ ਇੱਕ ਰਸ ਜਿਹੜਾ ਸੀ ਇਹਦੇ ਅੰਦਰ ਬਣ ਗਿਆ। ਹੁਣ ਨਾ ਬਹੁਤਾ ਇਹਨੇ ਖਾਣਾ ਭੋਜਨ, ਨਾ ਬਹੁਤਾ ਬੋਲਣਾ ਤੇ ਨਾ ਸੌਣਾ, ਅੰਦਰ ਬਸ ਉਹ ਤੁਕ ਚੱਲਦੀ ਹੈ।
1: ਖਸ਼ਟ ਮਾਸ ਜਵੀ ਬਿਤ ਗਏ,
0: ਖਸ਼ਟ ਮਾਸ 6 ਮਹੀਨੇ ਸਮਾਂ ਜਦੋਂ ਇਸ ਤਰ੍ਹਾਂ ਲੰਘ ਗਿਆ, ਗੁਜ਼ਰ ਗਿਆ।
1: ਸਤਿਗੁਰ ਸਿੱਖ ਕੋ ਸਿਮਰਤ ਭਏ,
0: ਮਹਾਰਾਜ ਨੂੰ ਯਾਦ ਆਇਆ ਵੀ ਇੱਕ ਸਿੱਖ ਆਇਆ ਸੀ ਇੱਥੇ ਜਿਹੜਾ ਕਹਿੰਦਾ ਸੀ ਮੈਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ, ਮਹਾਰਾਜ ਮੈਂ ਕੀ ਕਰਾਂ, ਮੈਨੂੰ ਤੇ ਇੱਕ ਅੱਖਰ ਦਾ ਵੀ ਗਿਆਨ ਨਹੀਂ। ਤੇ ਮਹਾਰਾਜ ਨੇ ਕਿਹਾ ਸੀ ਇੱਕ ਸਿੰਘ ਦੀ ਡਿਊਟੀ ਲਾਈ ਸੀ ਵੀ ਇਹਨੂੰ ਗੁਰਬਾਣੀ ਦੀ ਸੰਥਿਆ ਦੇਵੇ, ਇਹਨੂੰ ਗੁਰਬਾਣੀ ਦਾ ਗਿਆਨ ਦੇਵੇ, ਅੱਖਰਾਂ ਦਾ ਗਿਆਨ ਕਰਾਵੇ। 6 ਮਹੀਨੇ ਦਾ ਸਮਾਂ ਲੰਘਿਆ ਤੇ ਮਹਾਰਾਜ ਨੂੰ ਉਹ ਸਿੱਖ ਦੀ ਯਾਦ ਆਈ।
1: ਨਿਕਟ ਗ੍ਰੰਥੀ ਕੋ ਬੁਲਵਾਏ,
0: ਉਸ ਗ੍ਰੰਥੀ ਨੂੰ ਭਾਵ ਉਸ ਸਿੰਘ ਨੂੰ ਜਿਹਦੀ ਡਿਊਟੀ ਲਾਈ ਵੀ ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਨੂੰ ਪੜ੍ਹਨੀ ਸਿਖਾ, ਇਹਨੂੰ ਅੱਖਰਾਂ ਦਾ ਗਿਆਨ ਕਰਵਾ। ਉਹਨੂੰ ਸਤਿਗੁਰੂ ਮਹਾਰਾਜ ਨੇ ਬੁਲਾਇਆ ਵੀ ਉਹਨੂੰ ਬੁਲਾਓ ਜਿਹਦੀ ਅਸੀਂ ਡਿਊਟੀ ਲਗਾਈ ਸੀ।
1: ਮੁਝੇ ਉਹ ਸਿੱਖ ਕੋ ਕਿਤਕ ਪੜਾਏ,
0: ਉਹਨੂੰ ਬੁਲਾਇਆ ਆ ਕੇ ਕਹਿੰਦੇ ਮਹਾਰਾਜ ਕੀ ਹੁਕਮ ਹੈ। ਕਹਿਣ ਲੱਗੇ ਉਹ ਜਿਹਨੂੰ ਤੈਨੂੰ ਡਿਊਟੀ ਲਾਈ ਸੀ ਸੇਵਾ ਵੀ ਉਹਨੂੰ ਪੜ੍ਹਾਉਣਾ ਹੈ, ਕਿੰਨਾ ਪੜ੍ਹਾ ਦਿੱਤਾ, ਗੁਰਬਾਣੀ ਦੀ ਸੰਥਿਆ ਜਿਹੜੀ ਆ ਉਹ ਕਿੰਨੀ ਕਰਵਾ ਦਿੱਤੀ ਹੈ।
1: ਤਿੰਨ ਕਰ ਜੋਰ ਹਕੀਕਤ ਕਹੀ,
0: ਉਹ ਸਿੰਘ ਨੇ ਫਿਰ ਅੱਗੋਂ ਹੱਥ ਜੋੜ ਕੇ ਹਕੀਕਤ ਬਿਆਨ ਕੀਤੀ ਹੈ।
1: ਇੱਕ ਤੁਕ ਪਾਠ ਪੁੰਨੇ ਆਇਓ ਨਹੀਂ,
0: ਮਹਾਰਾਜ ਜੀ ਉਹਨੂੰ ਮੁਹਾਰਨੀ ਵੀ ਜਿਹੜੀ ਸੀ ਉਹ ਸਿਖਾਤੀ, ਉਹਨੂੰ ਲੱਗ ਮਾਤਰ ਦਾ ਵੀ ਦੱਸ ਦਿੱਤਾ, ਉਹਨੂੰ ਨਿਤਨੇਮ ਨਾਲ ਵੀ ਜੋੜ ਦਿੱਤਾ, ਉਹਨੂੰ ਪੋਥੀ ਵੀ ਦੇ ਦਿੱਤੀ ਬਾਣੀ ਪੜ੍ਹਨ ਵਾਸਤੇ। ਪਰ ਉਹ ਇੱਕ ਤੁਕ ਐਸੀ ਉਹਦੀ ਸੁਰਤ ਜਿਹੜੀ ਸੀ ਉਹਦੇ ਨਾਲ ਲੱਗ ਗਈ, ਬਸ ਉਹ ਸੁਰਤ ਤੁਕ ਤੋਂ ਅੱਗੇ ਗਿਆ ਹੀ ਨਹੀਂ, ਇੱਕ ਤੁਕ ਦੇ ਵਿੱਚ ਹੀ ਉਹਦੀ ਸੁਰਤ ਜੁੜ ਗਈ, ਉਸ ਤੋਂ ਅਗਾਂਹ ਉਹ ਗਿਆ ਨਹੀਂ ਤੇ ਨਾ ਗਿਆ ਤੇ ਨਾ ਉਹ ਮੁੜ ਕੇ ਸੰਥਿਆ ਲੈਣ ਲਈ ਮੇਰੇ ਪਾਸ ਆਇਆ ਹੈ।
1: ਸੁਣ ਸਤਿਗੁਰ ਇੱਕ ਸਿੱਖ ਪਠਾਇਓ,
0: ਮਹਾਰਾਜ ਨੇ ਉਸੇ ਵੇਲੇ ਫਿਰ ਇੱਕ ਹੋਰ ਸਿੱਖ ਭੇਜਿਆ ਵੀ ਜਾਓ ਪਤਾ ਕਰੋ ਕਿੱਥੇ ਆ, ਉਹ ਜਿੱਥੇ ਵੀ ਉਹ ਹੈ ਉਹਨੂੰ ਬੁਲਾ ਕੇ ਲਿਆਉਣਾ ਕਰੋ ਜੀ।
1: ਇਸ ਸਿੱਖ ਕੋ ਤਤਕਾਲ ਬੁਲਾਇਓ,
0: ਕਹਿੰਦੇ ਫਿਰ ਉਹ ਜਾ ਕੇ ਉਹਦੀ ਭਾਲ ਕੀਤੀ, ਦੇਖਿਆ ਵੀ ਕਿੱਥੇ ਹੈ, ਉਹ ਆਪਣੀ ਸੁਰਤ ਜੋੜ ਕੇ ਟਿਕਿਆ ਬੈਠਾ, ਮਸਤ ਹੈ, ਅੰਦਰ ਨਾਮ ਦੀ ਖੁਮਾਰੀ ਉਹਦੇ ਅੰਦਰ ਬਣੀ ਹੋਈ ਹੈ, ਅੰਦਰ ਸਵਾਸਾਂ ਦੇ ਵਿੱਚ ਉਹ ਤੁਕ ਚੱਲ ਰਹੀ ਹੈ, ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ, ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸਭ ਸੰਤ। ਮਤਲਬ ਮਨ ਸ਼ਾਂਤ ਹੋ ਚੁੱਕਾ ਹੈ, ਅਸੀਂ ਬਾਣੀ ਕਾਹਦੇ ਲਈ ਪੜ੍ਹਨੀ ਹੈ, ਤਾਂ ਕਿ ਮਨ ਸ਼ਾਂਤ ਹੋ ਜਾਏ। ਮਨ ਵਿੱਚ ਜਿਹੜਾ ਸ਼ੋਰ ਸ਼ਰਾਬਾ ਚੱਲਦਾ, ਮਨ 'ਚ ਰੋਲਾ ਚੱਲਦਾ, ਮਨ 'ਚ ਵਿਕਾਰ ਚੱਲਦੇ, ਮਨ ਵਿੱਚ ਫੁਰਨੇ ਚੱਲਦੇ ਨੇ, ਮਨ ਵਿੱਚ ਕਈ ਤਰ੍ਹਾਂ ਦੇ ਝਗੜੇ ਕਲਾ ਕਲੇਸ਼ ਚੱਲਦੇ ਆ, ਮਨ ਸ਼ਾਂਤ ਹੋ ਜਾਏ, ਮਨ ਨੂੰ ਅੰਦਰੋਂ ਸਕੂਨ ਮਿਲੇ, ਆਰਾਮ ਮਿਲੇ, ਅਸੀਂ ਇਸ ਲਈ ਬਾਣੀ ਪੜ੍ਹਨੀ ਤੇ ਬਾਣੀ ਸੁਣਨੀ ਹੈ। ਇਹ ਵੀ ਧਿਆਨ ਰੱਖਣਾ ਜਿੱਥੇ ਅੰਦਰ ਬਾਣੀ ਚੱਲਦੀ ਹੋਏਗੀ ਉੱਥੇ ਫਿਰ ਇਕਾਂਤ ਤੇ ਸ਼ਾਂਤ ਵਾਲਾ ਮਾਹੌਲ ਆਪੇ ਹੀ ਬਣ ਜਾਣਾ। ਜੇ ਅੰਦਰ ਸ਼ੋਰ ਸ਼ਰਾਬਾ ਹੋਏਗਾ ਨਾ ਤੇ ਬਾਹਰ ਵੀ ਹੋਏਗਾ, ਜੇ ਅੰਦਰ ਟਿਕਿਆ ਹੋਏਗਾ ਤੇ ਬਾਹਰੋਂ ਵੀ ਟਿਕਾ ਹੋਏਗਾ। ਕਈ ਵਾਰੀ ਤੁਸੀਂ ਮਹਿਸੂਸ ਕਰਕੇ ਦੇਖਿਓ, ਇਹ ਅਨੁਭਵ ਕਰਨ ਵਾਲੀਆਂ ਗੱਲਾਂ ਨੇ। ਜੇ ਤੁਹਾਡਾ ਮਨ ਪਰੇਸ਼ਾਨ ਹੋਵੇ, ਮਨ ਟਿਕਦਾ ਨਾ ਹੋਵੇ, ਤੁਸੀਂ ਸਰੀਰ ਕਰਕੇ ਟਿਕ ਕੇ ਬੈਠ ਹੀ ਨਹੀਂ ਸਕਦੇ। ਜਦੋਂ ਤੁਹਾਡਾ ਮਨ ਅੰਦਰ ਟਿਕਿਆ ਹੋਵੇ ਫਿਰ ਤੁਹਾਨੂੰ ਸਰੀਰ ਦੇ ਦਰਦਾਂ ਦਾ ਵੀ ਨਹੀਂ ਪਤਾ ਲੱਗੇਗਾ, ਤੁਹਾਨੂੰ ਸਰੀਰ ਦਾ ਵੀ ਨਹੀਂ ਪਤਾ ਲੱਗੇਗਾ ਵੀ ਉਹ ਬੈਠਾ ਤੇ ਬੈਠਾ ਹੋਇਆ, ਟਿਕਿਆ ਹੋਇਆ। ਕਿਉਂ? ਕਿਉਂਕਿ ਟਿਕਾਉਣ ਵਾਲਾ ਮਨ ਅੰਦਰ ਟਿਕ ਗਿਆ, ਤੇ ਜੇ ਮਨ ਨਹੀਂ ਨਾ ਟਿਕਿਆ ਫਿਰ ਸਰੀਰ ਨਹੀਂ ਟਿਕ ਸਕਦਾ। ਅਰਦਾਸ ਵਿੱਚ ਦੇਖੋ ਕਈਆਂ ਦੇ ਪੈਰ ਹਿਲਦੇ ਆ, ਕਈਆਂ ਦੇ ਹੱਥ ਹਿਲਦੇ ਹੁੰਦੇ ਆ, ਇਹਦਾ ਮਤਲਬ ਉਹ ਅਰਦਾਸ 'ਚ ਜੁੜਿਆ ਨਹੀਂ ਹੋਇਆ। ਕਈ ਵਾਰੀ ਅਰਦਾਸ ਵਿੱਚ ਦੇਖੀਦਾ ਨਾ, ਉਹ ਹੱਥ ਕੋਈ ਇੱਦਾਂ ਕਰੇਗਾ, ਕੋਈ ਐ ਇਸ ਤਰ੍ਹਾਂ, ਕੋਈ ਕਿਸ ਤਰ੍ਹਾਂ ਕਰੇਗਾ, ਕਦੀ ਪੈਰ ਹਿਲਾਉਣ ਲੱਗ, ਇਹਦਾ ਮਤਲਬ ਅਰਦਾਸ ਵਿੱਚ ਖਲੋਤਾ ਜ਼ਰੂਰ ਹੈ ਪਰ ਸੁਰਤ ਨਹੀਂ ਜੁੜੀ ਹੋਈ। ਜਿਹਦੀ ਸੁਰਤ ਜੁੜ ਜਾਏਗੀ ਨਾ ਅਰਦਾਸ ਵਿੱਚ, ਉਹ ਕਦੇ ਹੱਥ ਪੈਰ ਹਿਲਾਏਗਾ ਹੀ ਨਹੀਂ, ਉਹ ਟਿਕ ਕੇ ਖਲੋਤਾ ਹੋਏਗਾ ਅਰਦਾਸ ਦੇ ਵਿੱਚ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ 6 ਮਹੀਨੇ ਬਾਅਦ ਉਹਨੂੰ ਯਾਦ ਕੀਤਾ, ਪਤਾ ਕੀਤਾ ਵੀ ਉਹ ਤੇ ਮੁੜ ਕੇ ਆਇਆ ਹੀ ਨਹੀਂ। ਸਾਹਿਬ ਜੀ ਨੇ ਕਿਹਾ ਜਾਓ ਬੁਲਾ ਕੇ ਲਿਆਓ, ਤਤਕਾਲ ਬੁਲਾਇਓ, ਉਸੇ ਵੇਲੇ ਉਹਨੂੰ ਬੁਲਾ

0: ਸਿਰ ਅਲਾਇਓ, ਗੁਰੂ ਮਹਾਰਾਜ ਵੱਲ ਵੇਖ ਕੇ ਹੱਥ ਜੋੜ ਕੇ ਖਲੋ ਕੇ ਆਖਣ ਲੱਗਾ,
1: ਕਹੋ ਸਿੱਖਾ ਤੂੰ ਪੜਨ ਪਠਾਇਓ।
0: ਮਹਾਰਾਜ ਜੀ ਕੀ ਹੁਕਮ ਹੈ? ਮਹਾਰਾਜ ਕਹਿੰਦੇ ਸਿੱਖਾ ਤੈਨੂੰ ਤੇ ਇਹਦੇ ਕੋਲ ਪੜਨ ਵਾਸਤੇ ਭੇਜਿਆ ਸੀ, ਜਦੋਂ ਗੁਰਬਾਣੀ ਦੀ ਸੰਥਿਆ ਜਿਹੜੀ ਇਹਦੇ ਕੋਲ ਲੈਣੀ ਹੈ।
1: ਕਹਿਓ ਇੱਕ ਤੁਕ ਮੈਂ ਪਠ ਲੀਨ,
0: ਤੇ ਇਹਨੂੰ ਪੁੱਛਿਆ ਸੀ, 6 ਮਹੀਨੇ ਦਾ ਸਮਾਂ ਲੰਘ ਗਿਆ, ਇਹਨੂੰ ਪੁੱਛਿਆ ਤੇ ਇਹ ਕਹਿੰਦੇ ਜੀ ਉਹ ਤੇ ਮੁੜ ਕੇ ਆਇਆ ਹੀ ਕੋਈ ਨਹੀਂ, ਕੀ ਕਾਰਨ ਹੈ, ਕੀ ਵਜ੍ਹਾ ਹੈ? ਉਹਨੇ ਫਿਰ ਦੱਸਣਾ ਕੀਤਾ ਵੀ ਗੁਰੂ ਸਾਹਿਬ, ਪਹਿਲੀ ਗੱਲ ਤੇ ਤੁਸੀਂ ਆਪ ਸਭ ਜਾਣਦੇ ਹੋ ਕੀ ਖੇਡ ਵਰਤੀ ਹੈ, ਕੀ ਕਲਾ ਵਰਤਾਈ ਹੈ ਤੁਸੀਂ। ਬੜੀਆਂ ਨੇ ਇੱਥੇ ਵਿਚਾਰਾਂ ਕਰਨ ਵਾਲੀਆਂ। ਪਹਿਲੇ ਪਹਿਲ ਜਦੋਂ ਅਸੀਂ ਨਿਤਨੇਮ ਕਰਨਾ ਸ਼ੁਰੂ ਕਰਾਂਗੇ, ਪਾਠ ਕਰਨਾ ਜਾਂ ਸੰਗਤ ਕਰਨੀ ਜਾਂ ਸੇਵਾ ਕਰਨੀ ਸ਼ੁਰੂਆਤ, ਉਦੋਂ ਪਤਾ ਕੀ ਹੋਏਗਾ, ਮੈਂ ਪਾਠ ਕੀਤਾ, ਮੈਂ ਸੰਗਤ ਕੀਤੀ, ਮੈਂ ਸੇਵਾ ਕੀਤੀ, ਮੈਂ ਨਿਤਨੇਮ ਕੀਤਾ, ਇਹ ਸ਼ੁਰੂਆਤੀ ਹੈ। ਪਰ ਜਿਵੇਂ ਜਿਵੇਂ ਜਿਵੇਂ ਜਿਵੇਂ ਤੁਸੀਂ ਜੁੜਦੇ ਜਾਓਗੇ, ਤੇ ਜਿਸ ਦਿਨ ਜੁੜ ਗਏ ਉਸ ਦਿਨ ਮੈਂ ਨਹੀਂ ਨਿਕਲਣੀ, ਉਸ ਦਿਨ ਹੋਏਗਾ ਵੀ ਵਾਹਿਗੁਰੂ ਜੀ ਨੇ ਤਰਸ ਕਰਕੇ ਨਿਤਨੇਮ ਕਰਵਾ ਲਿਆ, ਵਾਹਿਗੁਰੂ ਜੀ ਨੇ ਤਰਸ ਕਰਕੇ ਸੰਗਤ ਕਰਵਾ ਲਈ, ਸੇਵਾ ਕਰਵਾ ਲਈ, ਉੱਥੇ ਫਿਰ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ, ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓ। ਦੇਖੋ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਦੋਂ ਗੁਰੂ ਅਰਜਨ ਦੇ ਮਹਾਰਾਜ ਰਾਮਸਰ ਦੇ ਅਸਥਾਨ ਤੇ ਲਿਖਾਉਂਦੇ ਆ ਭਾਈ ਗੁਰਦਾਸ ਜੀ ਕੋਲੋਂ, ਤੇ ਜਦੋਂ ਸੰਪੂਰਨ ਹੁੰਦੀ ਕੀ ਕਹਿੰਦੇ ਆ, ਤੇਰਾ ਕੀਤਾ, ਉੱਥੇ ਇਹ ਤਾਂ ਨਹੀਂ ਲਿਖਿਆ ਵੀ ਮੈਂ ਲਿਖਵਾਈ ਹੈ ਜਾਂ ਭਾਈ ਗੁਰਦਾਸ ਜੀ ਤੋਂ ਲਿਖਵਾਈ ਹੈ, ਉੱਥੇ ਮੋਹਰ ਲਾ ਦਿੱਤੀ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ, ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਯੋਈ, ਤਰਸ ਪਿਆ ਮਹਿ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਇਹ ਤਰਸ ਹੋਇਆ ਜਦੋਂ ਜੁੜ ਜਾਂਗੇ ਆਪਾਂ। ਇੱਥੇ ਫਿਰ ਇਹਨੇ ਆਖਿਆ, ਮਹਾਰਾਜ ਤੁਹਾਨੂੰ ਆਪ ਤੇ ਪਤਾ ਹੈ ਕੀ ਕਲਾ ਵਰਤੀ ਹੈ, ਪਾਠ ਜਿਹੜਾ ਸੀ ਉਹ ਕੀਤਾ, ਨਿਤਨੇਮ ਕਰਨਾ ਸਿਖਾਇਆ, ਪੋਥੀ ਵੀ ਲੈ ਕੇ ਬਾਣੀ ਪੜ੍ਹਨੀ, ਮੁਹਾਰਨੀ ਵੀ ਸਿਖਾਈ, ਪਰ ਇੱਕ ਤੁੱਕ ਐਸੀ, ਜਦੋਂ ਰੋਜ਼ ਨਿਤਨੇਮ ਕਰਦਾ ਸੀ ਇੱਕ ਤੁੱਕ ਐਸੀ ਸੀ ਜਿਸ ਤੋਂ ਅੱਗੇ ਜਾ ਨਾ ਸਕਿਆ।
1: ਸਭ ਸੰਸੈ ਤੇ ਭਇਓ ਬਹੀਨ,
0: ਅੰਦਰ ਜਿਹੜੇ ਮਨ ਵਿੱਚ ਸੰਸੈ ਸੀ ਬਣੇ ਹੋਏ ਉਹ ਸਭ ਦੂਰ ਹੋ ਗਏ।
1: ਜਬ ਸੇ ਸਿੱਖ ਨੇ ਸਤਿਗੁਰ ਕੋ ਪਾਇਓ,
0: ਤੇ ਜਦੋਂ ਸਿੱਖ ਨੇ ਸਤਿਗੁਰੂ ਨੂੰ ਪਾਈ ਲਿਆ, ਉਹ ਅੱਗੋਂ ਬੋਲ ਕੇ ਦੱਸਦਾ ਹੈ,
1: ਭਇਓ ਆਨੰਦ ਕਸ਼ਟ ਨੈ ਆਇਓ,
0: ਤੇ ਫਿਰ ਉੱਥੇ ਤੇ ਆਨੰਦ ਹੀ ਆਨੰਦ ਹੈ, ਉੱਥੇ ਤੇ ਕੋਈ ਦੁੱਖ ਕਸ਼ਟ ਜਨਮ ਮਰਨ ਵਾਲਾ ਰਹਿ ਨਹੀਂ ਜਾਂਦਾ ਹੈ।
1: ਇਸ ਤੇ ਪਰੇ ਪ੍ਰਯੋਜਨ ਕੌਣ,
0: ਤੇ ਮਹਾਰਾਜ ਇਸ ਤੋਂ ਪਰੇ ਤੇ ਕੁਛ ਹੋਰ ਹੈ ਹੀ ਨਹੀਂ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਜਦੋਂ ਪਾ ਹੀ ਲਿਆ ਆਨੰਦ ਬਣ ਹੀ ਗਿਆ, ਇਸ ਤੋਂ ਅੱਗੇ ਤੇ ਕੁਛ ਹੋਰ ਹੈ ਹੀ ਨਹੀਂ ਫਿਰ ਸਤਿਗੁਰੂ ਮਹਾਰਾਜ। ਇੱਥੇ ਹੀ ਸੁਰਤ ਆਪ ਜੀ ਦੀ ਕਿਰਪਾ ਨਾਲ

0: ਸੀ, ਜਿਹਦੇ ਕਰਕੇ ਗੁਰਬਾਣੀ ਦੀ ਸੰਥਿਆ ਲੈਣੀ ਸੀ, ਉਹ ਸਾਰਾ ਕੁਛ ਤੇ ਇੱਕੋ ਹੀ ਤੁਕ ਦੇ ਵਿੱਚ ਹੈ। ਆਨੰਦ ਭਇਆ ਮੇਰੀ ਮਾਈ, ਇੱਕੋ ਹੀ ਤੁਕ ਵਿੱਚ ਮਹਾਰਾਜ ਸਾਰਾ ਕੁਛ ਹੈ, ਜਿਸ ਲਈ ਪਾਠ ਕਰਨਾ, ਨਿਤਨੇਮ ਕਰਨਾ, ਸਿਮਰਨ ਕਰਨਾ, ਕਾਹਦੇ ਲਈ ਕਰਨਾ, ਤਾਂ ਕਿ ਅੰਦਰ ਆਨੰਦ ਬਣ ਜਾਏ ਤੇ ਉਸ ਪਿਆਰੇ ਦਾ ਮਿਲਾਪ ਹੋ ਜਾਏ। ਇਸੇ ਲਈ ਤੇ ਇਹ ਅਭਿਆਸ ਕਰਨਾ ਹੈ।
1: ਭਇਓ ਆਨੰਦਤ ਵਧੀ ਪ੍ਰੀਤ,
0: ਮਹਾਰਾਜ ਬਸ ਅੰਦਰ ਹੁਣ ਤੁਹਾਡੀ ਕਿਰਪਾ ਦੇ ਨਾਲ ਆਨੰਦ ਹੈ, ਪ੍ਰੀਤ ਔਰ ਪ੍ਰਤੀਤ ਅੰਦਰ ਬਣ ਗਈ ਹੈ।
1: ਅਪਰ ਪੜੋ ਮੈਂ ਕਿਆ ਤਰਚੀਤ,
0: ਹੁਣ ਮੈਂ ਹੋਰ ਇਸ ਤੋਂ ਉੱਪਰ ਕੀ ਪੜਾਂ, ਸਭ ਕੁਛ ਤੇ ਇਹਦੇ ਵਿੱਚ ਹੀ, ਸਾਰਾ ਰਸ ਹੀ ਇਹਦੇ ਵਿੱਚ ਹੈ।
1: ਸੁਣ ਸ੍ਰੀ ਮੁਖ ਤੇ ਹੱਸੇ ਗੁਸਾਈ,
0: ਮਹਾਰਾਜ ਨਾ ਸੁਣ ਕੇ ਹੱਸ ਪਏ, ਇਹਦੇ ਬੋਲ ਜਿਹੜੇ ਸੀ ਉਹ ਪਿਆਰ ਵਾਲੇ ਪ੍ਰੇਮ, ਕਿਉਂਕਿ ਅੰਦਰ ਭਿੱਜ ਗਿਆ ਨਾ ਪ੍ਰੇਮ ਵਿੱਚ, ਅੰਦਰ ਰਸ ਬਣ ਗਿਆ, ਅੰਦਰ ਜਿਹੜਾ ਰਸ ਬਣਿਆ ਤੇ ਪ੍ਰੇਮ ਨਾਲ ਭਿੱਜਿਆ ਸੀ, ਸਤਿਗੁਰੂ ਜੀ ਸੁਣ ਕੇ ਮੁਸਕਰਾ ਪਏ।
1: ਭਏ ਪ੍ਰਸੰਨ ਹਿਰਦੈ ਸੁਖਦਾਈ,
0: ਮਹਾਰਾਜ ਹੱਸ ਕੇ ਕਹਿੰਦੇ ਜਿਹੜਾ ਸੁਖ ਲੈਣਾ ਸੀ ਉਹ ਤੂੰ ਲੈ ਲਿਆ, ਜਿਸ ਜਿਹੜੇ ਗੁਰਬਾਣੀ ਚੋਂ ਹਰ ਕੋ ਨਾਮ ਸਦਾ ਸੁਖਦਾਈ, ਉਹ ਸੁਖ ਤੈਨੂੰ ਮਿਲ ਗਿਆ ਹੈ।
1: ਗਿਆਨ ਪ੍ਰਤੀਤ ਭਈ ਮਨ ਭੀਨ,
0: ਤੇਰਾ ਮਨ ਅੰਦਰ ਭਿੱਜ ਗਿਆ ਹੈ ਨਾਮ ਦੇ ਰਸ ਵਿੱਚ, ਤੇਰੇ ਅੰਦਰ ਪ੍ਰੇਮ ਔਰ ਪ੍ਰਤੀਤ ਦੋਵੇਂ ਬਣ ਚੁੱਕੇ ਹਨ।
1: ਭਇਓ ਨਿਹਾਲ ਪ੍ਰਭੂ ਵਰਦੀਨ,
0: ਉਸ ਪ੍ਰਭੂ ਨੇ ਤੇਰੇ ਉੱਤੇ ਕਿਰਪਾ ਕਰ ਦਿੱਤੀ ਹੈ। ਸਾਰੀ ਗੱਲ ਕਿੱਥੇ ਮੁੱਕਣੀ ਆ ਕੇ, ਸਾਚ ਕਹੋ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ, ਪੜੀ ਜਾ ਰਹੇ ਪੜੀ ਜਾ ਰਹੇ ਆ, ਪ੍ਰੇਮ ਹੈ ਅੰਦਰ, ਮੈਂ ਪਰੇ ਹੋ ਗਈ ਜਾਂ ਪ੍ਰੇਮ ਰਸ ਅੰਦਰ ਬਣ ਗਿਆ, ਜੇ ਬਣ ਰਿਹਾ ਤੇ ਮੁਬਾਰਕ ਹੈ, ਤੇ ਜੇ ਨਹੀਂ ਬਣ ਰਿਹਾ ਤੇ ਅਰਦਾਸ ਕਰੋ ਵੀ ਮਹਾਰਾਜ ਬਾਣੀ ਪੜ੍ਹਦੇ ਸੁਣਦੇ ਸਾਡੇ ਅੰਦਰ ਪਰਮੇਸ਼ਵਰ ਵਾਹਿਗੁਰੂ ਜੀ ਪ੍ਰਤੀ ਪ੍ਰੇਮ ਪੈਦਾ ਹੋ ਜਾਏ। ਸਤਿਗੁਰੂ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ।
1: ਸੁਣ ਸਿੱਖ ਨੇ ਬੰਧਨ ਪਦ ਕੀ ਨਾ,
0: ਮਹਾਰਾਜ ਕਹਿੰਦੇ ਤੇਰੇ ਉੱਤੇ ਜਿਹੜੀ ਕਿਰਪਾ ਉਸ ਮਾਲਕ ਦੀ ਵਰਤਣੀ ਸੀ ਉਹ ਵਰਤ ਗਈ ਹੈ। ਸੁਣ ਸਿੱਖ ਨੇ ਬੰਧਨ ਪਦ ਕੀਨ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸੀਸ ਰੱਖ ਨਮਸਕਾਰ ਕੀਤੀ ਹੈ।
1: ਭਇਓ ਗਿਆਨ ਦੁਬਿਧਾ ਸਭ ਸ਼ੀਨ,
0: ਦੁਬਿਧਾ ਅੰਦਰੋਂ ਮਿਟ ਗਈ ਹੈ। ਚਲੋ ਇਹ ਵੀ ਸਮਾਂ ਸਮਾਪਤ ਹੈ, ਵੈਸੇ ਗੁਰਬਾਣੀ ਕਾਹਦੇ ਲਈ ਪੜ੍ਹਨੀ ਹੈ, ਦੁਬਿਧਾ ਮਿਟ ਜਾਏ, ਤੇ ਗੁਰਬਾਣੀ ਪੜ੍ਹ ਕੇ ਵੀ ਦੁਬਿਧਾ, ਗੁਰਬਾਣੀ ਪੜ੍ਹ ਕੇ ਵੀ ਮਹਾਰਾਜ ਤੇ ਕਹਿੰਦੇ ਨੇ ਤੂੰ ਪਰਮੇਸ਼ਵਰ ਦੇ ਨਾਮ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪੋ ਜਾਏ। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਤੇ ਮੈਂ ਬਾਣੀ ਪੜ੍ਹ ਕੇ ਵੀ ਮੜੇ ਮਸਾਣ, ਇਹਦਾ ਮਤਲਬ ਦੁਬਦਾ ਨਿਕਲੀ ਨਹੀਂ, ਬਾਣੀ ਪੜ੍ਹ ਕੇ ਦੁਬਦਾ ਖਤਮ ਹੀ ਹੋ ਜਾਏ, ਦੂਜਾ ਰਸਤਾ ਹੀ ਖਤਮ ਹੋ ਜਾਏ, ਬਸ ਇੱਕ ਰਸਤੇ ਤੁਰ ਪਈਏ, ਉਹ ਜਿਹੜਾ ਪਰਮਾਰਥ ਦਾ ਰਸਤਾ ਸਾਨੂੰ ਨਿਰੰਕਾਰ ਪਰਮੇਸ਼ਵਰ ਵੱਲ ਲੈ ਜਾਂਦਾ ਹੈ, ਜਿਹਨੂੰ ਭਗਤ ਸਾਹਿਬਾਨ ਨੇ ਬੇਗਮਪੁਰਾ ਸ਼ਹਿਰ ਕੋ ਨਾਉ ਆਖਿਆ। ਅਸੀਂ ਵੀ ਰੋਜ਼ ਬਾਣੀ ਪੜ੍ਹਦੇ ਸੁਣਦੇ ਹਾਂ, ਪਰ ਕਿਤੇ ਆਹ ਸਿੱਖ ਵਾਲੀ ਅਵਸਥਾ ਸਾਡੀ ਤੁਹਾਡੀ ਵੀ ਬਣ ਜਾਏ। ਆਪਾਂ ਰਲ ਕੇ ਅਰਦਾਸ ਕਰੀਏ ਕਿ ਮਹਾਰਾਜ ਤੁਸੀਂ ਆਪ ਹੀ ਤੁਰੁੱਠ ਕੇ ਸਾਡੇ 'ਤੇ ਤਰਸ ਕਰ ਦਿਓ, ਭਾਵੇਂ ਥੋੜ੍ਹਾ ਹੀ ਬਾਣੀ ਦਾ ਜਾਪ ਅਸੀਂ ਕਰੀਏ ਪਰ ਰਸ ਬਣ ਜਾਏ, ਸਾਡੀ ਸੁਰਤ ਸ਼ਬਦ ਨਾਲ ਜੁੜ ਜਾਏ, ਸਾਡੇ 'ਤੇ ਇੱਕ ਤਰਸ ਕਿਰਪਾ ਰਹਿਮਤ ਕਰ ਦਿਓ ਆਪਣੇ।

ਮਹਾਰਾਜ ਸਾਡੇ 'ਤੇ ਵੀ ਤਰਸ ਕਰ ਦਿਓ, ਇਹ ਬਾਣੀ ਦਾ ਰਸ ਸਾਡੇ ਅੰਦਰ ਵੀ ਬਣ ਜਾਏ, ਸੁਰਤ ਸ਼ਬਦ ਨਾਲ ਜੁੜ ਜਾਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਸਭਨਾਂ ਦੀਆਂ ਹਾਜ਼ਰੀਆਂ ਲੇਖੇ ਦੇ ਵਿੱਚ ਲਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ,

ਕੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ।

ਸਚਿਆਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸਿਆ ਰਿਆਇਤ ਦੇਖ ਦੇਖ ਫਤਿਹ। ਬਿਰਧ ਕੀ ਪੈਜ ਬੰਦ ਕੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗੋ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਵਾ ਮਤ ਉੱਚੀ, ਮਤ ਪਤ ਦਾ ਰਾਖਾਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵੇਖੇ ਰਾਤਰੀ ਵੇਲੇ ਤੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਗੁਰ ਇਤਿਹਾਸਿਕ ਲੜੀਵਾਰ ਕਥਾ

ਸਦਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਪ੍ਰਸਾਦ ਜੈ ਕਰ ਕਿਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਇਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਇਲਾ ਹਉ ਵਾਰੀ ਜਿ ਸੋਇਲੈ ਸਦਾ ਸੁਖ ਹੋਇ ਰਹਾਉ ਨਿਤ ਨਿਤ ਜਿਹੜੇ ਸੰਭਾਲੀਅਨ ਦੇਖੇਗਾ ਦੇਵਣਾਰ ਤੇਰੇ ਦਾਨੈ ਕੀਮਤ ਨਾ ਪਵੈ ਤੇ ਦਾਤੇ ਗੁਣ ਸ਼ਿਮਾਰ ਸੰਭਤ ਸਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਸੀਸਰੀਆਂ ਜੀ ਹੋਵੈ ਸਾ ਸੁਮੇਲ ਕਰ ਕਰਿਉ ਪਹੁੰਚ ਸਦੜੇ ਨਿਤ ਅਵਨ ਸਦਣਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਸ਼ੇ ਕਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੋਰੇ ਕੋ ਬੇਸ ਅਨੇਕ ਬਾਬਾ ਜਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਉਡਾਈ ਤੋਏ ਰਾਓ ਵਿਸ ਚਸਿਆ ਕਣੀਆਂ ਪੈਰ

ਲਾਲੋ ਪਵਨ ਚਬਰੋ ਕਰੇ ਸਗਲ ਮੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਾਤਾ ਸ਼ਬਦ ਬਾਜ ਅੰਤ ਭੇੜੀ ਰਹਾਓ ਸਹਿਸ ਤਵ ਨੈਨ ਨੈਨ ਹੈ ਤੋਏ ਕੋ ਸਹਿਸ ਮੂਰਤਨਾ ਇੱਕ ਤੋਹੇ ਸਹਿਸ ਪਦ ਬਿਮਲ ਨਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਸਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕੋਮਲ ਕ੍ਰੰਦ ਲੋਬਿੰਦ ਮਨਵੰਦਨ ਮੋਏ ਆਈ ਪਿਆਸਾ ਕਿਰਪਾ ਜਲੇ ਨਾਨਕ ਸਾਰੰਗ ਕੋ ਹੋ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਾ ਭਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਵ ਲਿਖੇ ਗੁਰ ਪਾਇਆ ਮਨ ਅਰਲੀ ਮੰਡਲ ਮੰਡਾਏ ਕਰ ਸਾਧੂ ਅੰਜਲੀ ਮਨ ਵੱਡਾ ਹੇ ਕੱਢਣ ਡੋਤ ਮਨ ਵੱਡਾ ਹੇ ਰਹਾਓ ਸਾਕਤ ਰਸ ਸਾਧਨਾ ਜਾਣੇ ਅਤਨੰਤਰ ਹਮੇ ਕੰਡਾ ਹੇ ਜਿਉਂ ਜਿਉਂ ਚਲੈ ਚ ਵੈਦਕ ਪਾਵੈ ਜਮਕਾ ਸੈਂਸ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਣ ਪਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਵੋ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਾਪਤ ਤੇਰੇ

ਸੁਸੇਲਾ ਆਉਦ ਕਟੈ ਨਿਮ ਸ੍ਰੈਣਾਰੀ ਮਨ ਗੁਰਮਿਲ ਕਾ ਸਵਾਰੀ ਰਾਉ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਰਸ ਕਾਤਕਤਾ ਤਿਨ ਜਾਨੀ।

سلام شریف احب برو صاحب جن.

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿ

ਆਦਿ ਆਦਿ ਜਿਸ ਕੋਈ ਨਾ ਜਾਣੈ ਸ਼ਿਵ ਬਿਰੰਚ ਤਰ ਧਿਆਨ ਨਿਤੈ ਜਿਸ ਬੇਦ ਬਖਾਣੈ ਨਿਰੰਕਾਰ ਨਿਰਵੈਰ ਅਵਰ ਨਹੀਂ।

दुख दरिदर मिट्यो जोखिनं, करम कर तो दरस परस पारस सर बल।

ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ। ਜਿਹ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ। ਜਿਹ ਸਤਿਗੁਰ

ਅੰਗਦ ਅੰਗ ਸੰਗ ਪਯੋ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰੂ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਛ ਕਹੀ ਨਾ ਜਾਈ ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬਡਾਈ ਮੋਹ ਮਲ ਬਿਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉਂ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਭਵ ਸਾਗਰ ਬੰਦਿਓ ਸਿੱਖ ਤਾਰੇ ਸੋ ਪ੍ਰਸੰਨੈ ਸਿਰ ਆ ਤਪਤ ਸਚ

ਰਾਜ ਅਪਗ ਦਲ ਤੂੰ ਸਤਿਗੁਰ ਚੋਹ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਿਕ ਸਿੱਧ ਸਿੱਖ ਸੇਵੰਤ ਧੁਰੇ ਤੁਰ ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਹਿ ਲੋਹੇ ਅਗਮ ਨਿਗਮ ਉਦਰਣ ਜਰਾ ਜੰਮੇ ਆਰੋਹੇ ਗੁਰੂ ਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਅਜ਼ਮਤਾਂ ਦੇ ਮਾਲਕ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਰਾਜਾਨ ਰਾਜ ਪਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ, ਦੀਨ ਦਿਆਲ ਸਤਿਗੁਰੂ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਤਰੁੱਟ ਕੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਟੋਡੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 717 ਅਤੇ 718 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਟੋਡੀ ਮਹੱਲਾ ਪੰਜਵਾਂ।

ਤੈਨੂੰ ਅਕੜ ਜਮਾ ਲਿਆ ਹਾ।

ਆਪਣੀ ਤਰ੍ਹਾਂ ਤਰੀ ਸਤਿ ਪਾਇਆ।